ਆਤਮਾ ਅਕਾਲ ਪੁਰਖ ਦੀ ਉਸ ਤਤ ਵਡਿਆਈ ਦੱਸੀ। ਭਗਤ ਕਬੀਰ ਜੀ ਕਹਿੰਦੇ ਨੇ, ਹੇ ਭਾਈ ਆ ਉਸ ਸਤਿਗੁਰ ਦੀ ਪੂਜਾ ਕਰ, ਉਸ ਦੀ ਆਰਤੀ ਇੰਜ ਗਾਇਨ ਕਰ ਜਿਵੇਂ ਕਿ ਉਹ ਪਰਮਾਤਮਾ ਅਕਾਲ ਪੁਰਖ ਵੱਡਾ ਹੈ ਤੇ ਉਸ ਨੂੰ ਯਾਦ ਵੀ ਵਡਿਆਈਆਂ ਦੇ ਨਾਲ ਕਰ। ਹੁਣ ਸਤਿਗੁਰ ਦੀ ਪੂਜਾ ਕੀ ਹੈ, ਸਤਿਗੁਰ ਦੀ ਆਰਤੀ ਕੀ ਹੈ? ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹਨਾਂ ਸ਼ਬਦਾਂ ਦੇ ਅਰਥ ਬੜੇ ਸੁੰਦਰ ਕੀਤੇ ਨੇ। ਲਿਹੋ ਆਰਤੀ ਹੋ ਪੁਰਖ ਨਰਿੰਜਣ, ਸਤਿਗੁਰ ਪੂਜੋ ਪਾਈ। ਭਾਈ ਗੁਰੂ ਦੀ ਆਰਤੀ, ਸਤਿਗੁਰ ਦੀ ਆਰਤੀ, ਗੁਰੂ ਦੀ ਪੂਜਾ, ਗੁਰੂ ਦੇ ਹੁਕਮ ਮੁਤਾਬਕ ਚੱਲਣਾ, ਗੁਰੂ ਦੇ ਦੱਸੇ ਮਾਰਗ ਤੇ ਤੁਰਨਾ, ਜਿਵੇਂ ਗੁਰੂ ਚਲਾਵੇ ਉਵੇਂ ਚੱਲਣਾ ਤੇ ਗੁਰੂ ਦੇ ਬਾਣੇ ਵਿੱਚ ਗੁਰੂ ਦੀ ਰਜ਼ਾ ਵਿੱਚ ਰਹਿਣਾ, ਇਹ ਗੁਰੂ ਦੀ ਆਰਤੀ ਹੈ। ਤੇ ਗੁਰਸਿੱਖ ਨਿਤਾ ਪ੍ਰਤੀ ਉਸ ਮਾਲਕ ਦੀ ਆਰਤੀ ਵਿੱਚ ਜੁੜਿਆ ਰਹਿੰਦਾ ਹੈ। ਤੇ ਕਹਿੰਦੇ ਨੇ ਆਰਤੀ ਹੈ, ਆਰਤੀ ਕਰਕੇ ਪ੍ਰਮਾਤਮਾ ਦੀ ਪੂਜਾ ਕਰਕੇ ਪ੍ਰਮਾਤਮਾ ਨੂੰ ਰਜ਼ਾ ਕੇ ਉਹਦੇ ਕੋਲੋਂ ਕੁਝ ਮੰਗਣਾ, ਇਹਨੂੰ ਕਹਿੰਦੇ ਨੇ ਆਰਤੀ। ਪ੍ਰਮਾਤਮਾ ਕੋਲ ਕੁਝ ਡਿਮਾਂਡ ਕਰਨੀ, ਕੁਝ ਜਾਚਨਾ ਕਰਨੀ, ਉਹਦੇ ਅੱਗੇ ਅਰਦਾਸ ਕਰਕੇ ਉਹਦੇ ਕੋਲੋਂ ਕੁਝ ਮੰਗਣਾ। ਸੋ ਸਤਿਗੁਰੂ ਜੀ ਨੇ ਖਿਆਲ ਬੜਾ ਸੁੰਦਰ ਦਿੱਤਾ। ਕੱਲ ਆਪਾਂ ਗਗਨਮੇ ਥਾਲ ਅਤਾ ਸ਼ਬਦ ਵਜੰਤ ਪੇਰੀ ਰਹਾਓ, ਇੱਥੋਂ ਤੱਕ ਆਪਾਂ ਵਿਚਾਰ ਸਰਵਣ ਕੀਤੀ ਸੀ। ਆਓ ਅਗਲੇ ਤੁਕਾਂ ਦੀ ਵਿਚਾਰ ਅੱਜ ਆਰੰਭ ਕਰੀਏ ਕਿ ਸਤਿਗੁਰੂ ਜੀ ਨੇ ਸਾਨੂੰ ਇਸ ਵਿੱਚ ਉਪਦੇਸ਼ ਕੈਸਾ ਦਿੱਤਾ ਹੈ ਤੇ ਭਗਤ ਕਬੀਰ ਜੀ ਕੀ ਕਹਿ ਰਹੇ ਨੇ। ਇੱਧਰ ਭਗਤ ਕਬੀਰ ਜੀ ਨੇ ਬਾਣੀ ਵਿੱਚ ਕੁਝ ਆਰਤੀ ਦੇ ਬਚਨ ਕਹੇ ਨੇ, ਇੱਧਰੋਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ। ਆਪਾਂ ਦੋਨਾਂ ਨੂੰ ਸਰਵਣ ਕਰਨਾ ਹੈ ਕਿ ਉਸ ਮਾਲਕ ਦੀ ਪੂਜਾ, ਉਸ ਮਾਲਕ ਦੀ ਆਰਤੀ ਕਿਵੇਂ ਕੀਤੀ ਜਾ ਸਕਦੀ ਹੈ। ਸਹਿਸ ਤਵ ਨੈਣ ਨਨ ਨੈਣ ਹੈ ਤੋਏ, ਕਉ ਸਹਿਸ ਮੂਰਤ ਨਨਾ ਏਕ ਤੋਈ। ਸਹਿਸ ਤਵ ਨੈਣ ਨਨ ਨੈਣ ਹੈ ਤੋਏ, ਹੇ ਪ੍ਰਮਾਤਮਾ ਤੇਰੇ ਸੈਂਕੜੇ ਅਨੇਕਾਂ ਹੀ ਨੈਣ ਹਨ, ਹਜ਼ਾਰਾਂ ਦੀ ਗਿਣਤੀ ਵਿੱਚ ਤੇਰੇ ਨੈਣ ਹਨ। ਸਹਿਸ ਤਵ ਨੈਣ, ਹੁਣ ਫਿਰ ਅੱਗੇ ਲਫ਼ਜ਼ ਆ ਗਏ ਹੈ, ਸਹਿਸ ਤਵ ਨੈਣ ਨਨ ਨੈਣ ਹੈ ਤੁਰੇ। ਹੇ ਪ੍ਰਮਾਤਮਾ ਤੂੰ ਪ੍ਰਗਟ ਵੀ ਹੈ ਤੇ ਤੂੰ ਗੁਪਤ ਵੀ ਹੈ। ਜਿਵੇਂ ਤੇਰੇ ਹਜ਼ਾਰਾਂ ਨੈਣ ਹਨ ਤੇ ਅਕਾਲ ਪੁਰਖ ਹੋਣ ਦੇ ਨਾਤੇ ਤੇਰਾ ਕੋਈ ਵੀ ਨੈਣ ਨਹੀਂ ਹੈ। ਹਜ਼ਾਰਾਂ ਤੇਰੀਆਂ ਅੱਖਾਂ ਹਨ ਲੇਕਿਨ ਤੇਰੀ ਕੋਈ ਵੀ ਅੱਖ ਨਹੀਂ ਹੈ। ਸਹਿਸ ਤਵ ਨੈਣ ਨਨ ਨੈਣ ਹੈ ਤੋਏ, ਕਉ

0: ਹੇ ਨਿਰਗੁਣ ਸਰੂਪ, ਹੇ ਦੁਨੀਆਂ ਦੇ ਮਾਲਕ, ਹੇ ਸ੍ਰਿਸ਼ਟੀ ਦੇ ਮੂਲ, ਹੇ ਜਗਤ ਨੂੰ ਬਣਾਉਣ ਵਾਲੇ ਪ੍ਰਮਾਤਮਾ, ਸਿੱਧ ਸਮਾਧ ਅੰਤ ਨਹੀਂ ਪਾਇਆ। ਬੜੇ ਬੜੇ ਸਿੱਧ ਜੋਗੀ ਜਤੀ ਜਿਨ੍ਹਾਂ ਨੇ ਤੇਰਾ ਧਿਆਨ ਲਾ ਕੇ, ਤੇਰਾ ਧਿਆਨ ਧਰ ਕੇ ਬੜਾ ਬੜਾ ਤਪ ਕੀਤਾ, ਬੜੀ ਬੜੀ ਭਗਤੀ ਕੀਤੀ, ਸਿੱਧ ਸਮਾਧ ਸਮਾਧੀਆਂ ਲਾ ਲਾ ਕੇ, ਪਰ ਕਹਿੰਦੇ ਨੇ ਅੰਤ ਨਹੀਂ ਪਾਇਆ, ਤੇਰਾ ਅੰਤ ਨਾ ਪਾ ਸਕੇ, ਤੇਰਾ ਅੰਤ ਨਾ ਲੈ ਸਕੇ। ਫਿਰ ਕੀ ਹੋਇਆ?
1: ਸਿੱਧ ਸਮਾਧ ਅੰਤ ਨਹੀਂ ਪਾਇਆ, ਲਾਗ ਰਹੇ ਸਰਨਾਈ।
0: ਕਹਿੰਦੇ ਨੇ ਆਖਰ ਹਾਰ ਕੇ ਤੇਰੀ ਸਰਨ ਵਿੱਚ ਆ ਪਏ, ਤੇਰੀ ਸਰਨ ਵਿੱਚ ਆ ਡਿੱਗੇ, ਤੇਰੇ ਚਰਨਾਂ ਨਾਲ ਲੱਗ ਗਏ ਕਿ ਹੇ ਮੇਰੇ ਮਾਲਕ, ਅਸੀਂ ਤੇਰਾ ਅੰਤ ਨਹੀਂ ਪਾ ਸਕਦੇ। ਸਿੱਧ ਸਮਾਧ ਅੰਤ ਨਹੀਂ ਪਾਇਆ, ਲਾਗ ਰਹੇ ਸਰਨਾਈ। ਲਿਹੋ ਆਰਤੀ ਹੋ ਪੁਰਖ ਨਰਿੰਜਣ, ਸਤਿਗੁਰ ਪੂਜੋ ਪਾਈ। ਭਾਈ ਜੀ, ਉਹ ਅੰਤ ਨਹੀਂ ਪਾ ਸਕੇ, ਉਹਨਾਂ ਨੂੰ ਆਖਰ ਮਾਲਕ ਦੇ ਚਰਨਾਂ ਵਿੱਚ ਡਿੱਗਣਾ ਪਿਆ, ਤੇ ਤੂੰ ਵੀ ਉਸ ਲੈਣ ਤੇ ਨਾ ਤੁਰੀ, ਤੂੰ ਉਹ ਆਰਤੀ ਕਰਨੀ ਹੈ ਜਿਹੜੀ ਆਰਤੀ ਤੈਨੂੰ ਗੁਰੂ ਨੇ ਸਮਝਾਈ।

ਕਿਹੜੀ ਆਰਤੀ ਹੈ? ਸਤਿਗੁਰੂ ਪੂਜੋ ਭਾਈ, ਆ ਭਾਈ ਆਪਣੇ ਗੁਰੂ ਦੀ ਪੂਜਾ ਕਰ, ਆਪਣੇ ਗੁਰੂ ਦੇ ਚਰਨਾਂ ਨਾਲ ਲੱਗ। ਅੱਗੇ ਭਗਤ ਕਬੀਰ ਜੀ ਖਿਆਲ ਦਿੰਦੇ ਹੋਏ ਸਮਝਾਉਂਦੇ ਨੇ, ਕਹਿੰਦੇ ਨੇ ਠਾਂਦਾ ਬਰਮਾ ਨਿਗਮ ਵਿਚਾਰੇ। ਆਰਤੀ ਉਸ ਦੀ ਕਰਨੀ ਹੈ ਜਿਸ ਦੇ ਦਰਬਾਰ ਵਿੱਚ ਬਰਮਾ ਵਰਗਾ ਖੜਾ ਹੋ ਕੇ, ਬ੍ਰਹਮਾ ਬਹੁਤ ਵੱਡਾ ਦੇਵਤਾ ਹੈ ਪਰ ਬ੍ਰਹਮਾ ਵੀ ਉਸ ਦੇ ਦਰਬਾਰ ਵਿੱਚ ਖੜਾ ਹੋ ਕੇ ਵੇਦ ਵਿਚਾਰ ਰਿਹਾ ਹੈ। ਠਾਂਡਾ ਬਰਮਾ ਨਿਗਮ, ਨਿਗਮ ਦਾ ਭਾਵ ਹੈ ਵੇਦ। ਠਾਂਡਾ ਬਰਮਾ ਨਿਗਮ ਵਿਚਾਰੇ ਅਲਖ ਨਾ ਲਖਿਆ ਜਾਏ, ਕਿਉਂਕਿ ਹੇ ਪ੍ਰਮਾਤਮਾ ਤੂੰ ਅਲਖ ਹੈ, ਲਖਣ ਤੋਂ ਬਾਹਰ ਹੈ, ਤੇਰੀ ਲੀਲਾ ਲਖੀ ਨਹੀਂ ਜਾ ਸਕਦੀ, ਤੇਰੇ ਗੁਣ ਕਹੇ ਨਹੀਂ ਜਾ ਸਕਦੇ, ਤੂੰ ਇਤਨਾ ਬੇਅੰਤ ਹੈ, ਤੇਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਅਲਖ ਨਾ ਲਖਿਆ ਜਾਏ, ਉਹ ਅਲਖ ਹੈ ਜੋ ਲਖਿਆ ਨਹੀਂ ਜਾ ਸਕਦਾ। ਅੱਗੇ ਭਗਤ ਕਬੀਰ ਜੀ ਕਹਿੰਦੇ ਨੇ

ਕਹਿੰਦੇ ਨੇ ਹੇ ਮੇਰੇ ਮਾਲਕ ਤੇਰੀ ਆਰਤੀ ਦੀ ਸਮਝ ਕੋਈ ਬਿਰਲਾ ਹੀ ਜਾਣ ਸਕਦਾ ਹੈ, ਕਿਸੇ ਬਿਰਲੇ ਦੀ ਹੀ ਸਮਝ ਇਹ ਗੱਲ ਆ ਸਕਦੀ ਹੈ, ਕੋਈ ਬੂਝੇ ਬੂਝਣਹਾਰਾ ਕੋਈ ਇਸ ਗੱਲ ਨੂੰ ਬੁੱਝ ਸਕਦਾ ਹੈ। ਹਰ ਕਿਸੇ ਦੇ ਵੱਸ ਦਾ ਰੋਗ ਨਹੀਂ ਕਿ ਤੇਰੀ ਇਸ ਆਰਤੀ ਨੂੰ ਸਮਝ ਸਕੇ। ਹੁਣ ਕਹਿੰਦੇ ਨੇ ਖਿਆਲ ਕਰਨਾ, ਮੈਂ ਕੱਲ ਵੀ ਜ਼ਿਕਰ ਕਰ ਰਿਹਾ ਸਾਂ ਤਿੰਨ ਚਾਰ ਚੀਜ਼ਾਂ ਦਾ, ਦੀਵਾ ਬਾਲਣ ਲਈ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਹੈ, ਤੇਲ, ਦੀਵਾ ਤੇ ਬੱਤੀ। ਪਰ ਇੱਥੇ ਭਗਤ ਜੀ ਕਹਿੰਦੇ ਨੇ ਹੇ ਮੇਰੇ ਮਾਲਕ ਤੱਤ ਤੇਲ ਨਾਮ ਕੀ ਆਬਾਦੀ, ਮੈਂ ਜਿਹੜਾ ਤੇਲ ਪਾਇਆ ਹੈ ਨਾ ਇੱਥੇ ਤੱਤ ਦਾ ਭਾਵ ਹੈ ਗਿਆਨ। ਤੱਤ ਤੇਲ, ਮੈਂ ਗਿਆਨ ਰੂਪੀ ਤੇਲ ਪਾਇਆ, ਨਾਮ ਕੀ ਆ ਬਾਤੀ, ਕਹਿੰਦੇ ਨੇ ਜਿਹੜੀ ਵਿੱਚ ਵੱਟੀ ਹੈ ਨਾ ਉਹ ਮੈਂ ਨਾਮ ਦੀ ਪਾਈ ਹੈ ਤੇ ਇਸ ਸਰੀਰ ਨੂੰ ਦੀਪਕ ਬਣਾਇਆ। ਧਿਆਨ ਦੇਣਾ, ਹੁਣ ਇੱਥੇ ਦੀਪਕ ਆਟੇ ਦਾ ਨਹੀਂ ਹੈ, ਮਿੱਟੀ ਦਾ ਨਹੀਂ ਹੈ। ਕਈਆਂ ਨੇ ਆਪਣੀ ਸਮਰੱਥਾ ਮੁਤਾਬਕ ਸਟੀਲ ਦਾ, ਕੋਈ ਚਾਂਦੀ ਦਾ, ਐਸੇ ਇਹ ਆਦਿਕ ਦੀਵੇ ਬਣਾ ਲੈਂਦੇ ਨੇ। ਪਰ ਭਗਤ ਕਬੀਰ ਜੀ ਕਹਿੰਦੇ ਨੇ ਹੇ ਮੇਰੇ ਮਾਲਕ, ਮੈਂ ਗਿਆਨ ਦਾ ਤੇਲ ਪਾਇਆ, ਨਾਮ ਦੀ ਵੱਟੀ ਪਾਈ ਹੈ, ਇਸ ਸਰੀਰ ਦੇ ਅੰਦਰ ਦੀਵਾ ਬਣਾ ਕੇ ਕੀਤਾ ਕੀ ਹੈ, ਤੱਤ ਤੇਲ ਨਾਮ ਕੀ ਆ ਬਾਤੀ, ਦੀਪਕ ਦੇ ਉਜਾਲਾ। ਫਿਰ ਮੈਂ ਇਸ ਤਨ ਨੂੰ ਦੀਪਕ ਬਣਾ ਲਿਆ ਤੇ ਹੇ ਮੇਰੇ ਮਾਲਕ ਹੁਣ ਤੂੰ ਕਰ ਕਿਰਪਾ ਮੇਰੇ ਤੇ, ਜੋਤ ਲਾਏ ਜਗਦੀਸ਼ ਜਗਾਇਆ। ਇਹ ਜੋਤ ਕਦੋਂ ਜਗੀ, ਜਦੋਂ ਅਸੀਂ ਜਗਤ ਤਾਰਨ ਹਾਰ ਦੇ ਨਾਲ ਜੁੜ ਗਏ, ਕਿਉਂਕਿ ਜਦ ਤੱਕ ਪਰਮਾਤਮਾ ਨਾਲ ਜੁੜਿਆ ਨਾ ਜਾਏ ਜੋਤ ਨਹੀਂ ਜਗਦੀ। ਆ ਤੁਸੀਂ ਵੇਖਦੇ ਹੋ ਕਈ ਵਾਰ ਤਿੰਨ ਚੀਜ਼ਾਂ ਹੋਣ, ਦੀਵਾ ਬੱਤੀ ਤੇਲ, ਜਦ ਤੱਕ ਬਾਲਣ ਵਾਲਾ ਨਾ ਹੋਵੇ ਦੀਵਾ ਨਹੀਂ ਬਲਦਾ, ਦੀਵਾ ਆਪਣੇ ਆਪ ਕਦੇ ਨਹੀਂ ਬਲਿਆ। ਦੀਵੇ ਵਿੱਚ ਇੱਕ ਚੀਜ਼ ਦੀ ਵੀ ਕਮੀ ਹੋ ਜਾਏ ਦੀਵਾ ਨਹੀਂ ਬਲਦਾ, ਜਦ ਤੱਕ ਉਹਨਾਂ ਤਿੰਨਾਂ ਚੀਜ਼ਾਂ ਦਾ ਮੇਲ ਨਾ ਹੋਵੇ, ਦੀਵਾ ਬੱਤੀ ਤੇਲ। ਹੁਣ ਤਿੰਨਾਂ ਵਿੱਚੋਂ ਬੱਤੀ ਕੱਢ ਦਿਓ, ਤੇਲ ਤੇ ਦੀਵਾ ਰਹਿ ਜਾਏ, ਦੀਵਾ ਨਹੀਂ ਬਲਦਾ। ਹੁਣ ਬੱਤੀ ਵਿੱਚ ਰੱਖ ਕੇ ਤੇਲ ਨਾ ਪਾਓ, ਬੱਤੀ ਤੇ ਦੀਵਾ ਹੋਵੇ, ਦੀਵਾ ਫਿਰ ਵੀ ਨਹੀਂ ਬਲਦਾ। ਜੇ ਅਸੀਂ ਕਹੀਏ ਬੱਤੀ ਤੇ ਤੇਲ ਦਾ ਸੰਬੰਧ ਜੋੜ ਦਈਏ, ਦੀਵਾ ਨਾ ਹੋਵੇ, ਦੀਵਾ ਫਿਰ ਵੀ ਨਹੀਂ ਬਲਦਾ। ਤਿੰਨੇ ਚੀਜ਼ਾਂ ਦਾ ਮੇਲ ਹੈ, ਪਰ ਜੇ ਤਿੰਨੇ ਚੀਜ਼ਾਂ ਹੋਣ, ਦੀਵਾ ਵੀ ਹੋਵੇ ਵਿੱਚ, ਬੱਤੀ ਵੀ ਹੋਵੇ, ਤੇਲ ਵੀ ਪਾ ਦਿੱਤਾ ਜਾਏ, ਦੀਵਾ ਫਿਰ ਨਹੀਂ ਬਲਦਾ, ਬਾਲਣ ਵਾਲਾ ਚਾਹੀਦਾ। ਭਗਤ ਕਬੀਰ ਜੀ ਕਹਿੰਦੇ ਨੇ ਹੇ ਮੇਰੇ ਮਾਲਕ, ਇਹ ਮੇਰਾ ਦੀਵਾ ਤਾਂ ਬਲਣਾ, ਇਹ ਜੋਤ ਨੇ ਉਜਿਆਰਾ ਤਾਂ ਕਰਨਾ, ਜਦ ਤੱਕ ਤੇਰੇ ਨਾਲ ਸੰਬੰਧ ਨਹੀਂ ਜੁੜਨਾ। ਤੇਰੇ ਨਾਲ ਸੰਬੰਧ ਜੁੜੇਗਾ ਤੇ ਇਹ ਦੀਵਾ ਬਲੇਗਾ। ਕਰ ਕਿਰਪਾ ਜੋਤ ਲਾਏ ਜਗਦੀਸ਼ ਜਗਾਇਆ, ਬੁਝੇ ਬੁਝਣਾ, ਕੋਈ ਵਿਰਲਾ ਇਸ ਗੱਲ ਨੂੰ ਬੁੱਝਦਾ ਹੈ ਕਿ ਇਹ ਜਿਹੜੀ ਜੋਤ ਹੈ ਮਾਲਕ ਨਾਲ ਰਲ ਕੇ ਜਗਾਈ ਜਾ ਸਕਦੀ ਹੈ। ਅੱਗੇ ਭਗਤ ਕਬੀਰ ਜੀ ਕਹਿੰਦੇ ਨੇ ਪੰਚੇ ਸ਼ਬਦ ਅਨਾਹਤ ਵਾਚੇ ਸੰਗੇ ਸਾਰੰਗ ਪਾਣੀ, ਪੰਚੇ ਸ਼ਬਦ ਅਨਾਹਤ ਵਾਚੇ, ਇਹ ਅਨਹਦ ਵਾਜੀ ਜੋ ਮੇਰੇ ਅੰਦਰ ਇੱਕ ਰਸ ਇੱਕ ਤਾਰ ਵੱਜ ਰਹੇ ਨੇ, ਕਿਉਂਕਿ ਮਾਲਕ ਤੇਰੀ ਕਿਰਪਾ ਹੋ ਗਈ। ਪੰਚੇ ਸ਼ਬਦ ਅਨਾਹਦ ਵਾਜੇ ਸੰਗੇ ਸਾਰੰਗ ਬਾਣੀ, ਜਿਵੇਂ ਬਾਣੀ ਵਿੱਚ ਜ਼ਿਕਰ ਆਉਂਦਾ ਹੈ ਪੰਚੇ ਸ਼ਬਦ ਵਜੇ ਮਤ ਗੁਰਮਤ ਵਡਭਾਗੀ, ਅਨਹਦ ਵੱਜਿਆ। ਅਨਹਦ, ਇਹ ਜਿਹੜਾ ਅਨਹਦ ਨਾਦ ਹੈ ਇਹ ਅੰਦਰ ਵੱਜਦਾ ਹੈ ਤੇ ਭਗਤ ਕਬੀਰ ਜੀ ਕਹਿੰਦੇ ਨੇ ਮਾਲਕ ਤੇਰੀ ਕਿਰਪਾ ਮੇਰੇ ਤੇ ਹੋ ਗਈ, ਪੰਚੇ ਸ਼ਬਦ ਅਨਾਹਤ ਵਾਜੇ, ਇੱਕ ਰਸ ਇੱਕ ਤਾਰ ਵੱਜ ਰਹੇ ਨੇ। ਤੇ ਇਹ ਪੰਜ ਵਾਜੇ ਕਿਹੜੇ ਨੇ, ਪੰਜ ਸਾਜ ਕਿਹੜੇ ਨੇ, ਤੰਤੀ ਸਾਜ ਤੇ ਸਾਧ ਸੰਗਤ ਚਮੜੇ ਨਾਲ ਮੜੇ ਹੋਏ ਸਾਜ, ਤੇ ਕੁਝ ਧਾਤੂ ਦੇ ਬਣੇ ਸਾਜ, ਤੇ ਕੁਝ ਘੜਾ ਇਤ ਆਦਕ, ਤੇ ਕੁਝ ਫੂਕ ਮਾਰਨ ਵਾਲੇ ਸਾਜ, ਇਹ ਪੰਜ ਪ੍ਰਕਾਰ ਦੇ ਸਾਜ। ਪੰਚੇ ਸ਼ਬਦ ਜਿਨ੍ਹਾਂ ਨੂੰ ਕਹਿੰਦੇ ਨੇ ਪੰਚੇ ਸ਼ਬਦ ਅਨਾਹਦ ਵਾਜੇ ਸੰਗੇ ਸਾਰਨ ਪਾਣੀ, ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ। ਹੇ ਮੇਰੇ ਮਾਲਕ, ਤੂੰ ਮੇਰੀ ਇਹ ਆਰਤੀ ਪ੍ਰਵਾਨ ਕਰ ਲੈ, ਮੈਂ ਤੇ ਤੇਰੀ ਇਸ ਪ੍ਰਕਾਰ ਆਰਤੀ ਸਹੀ ਸਮਝੀ ਹੈ। ਤੇ ਸਾਧ ਸੰਗਤ ਕੱਲ ਜ਼ਿਕਰ ਚੱਲ ਰਿਹਾ ਸੀ,
اس آرتی دا من بنیا کسنو سمپورنتا وچ کیتا جائے. پھر تنا جی دا وی ذکر بڑا سندر چلیا. سین جی نے بڑی سندر گل کیتی, توپ دیپ کرت ساج آرتی. سین جی کہندے نے اس آرتی نو کرن واسطے چار چیزاں دی لوڑ ہے, توپ دیپ کرت ساج آرتی. توپ اگربتی, دیوا تے تھال کیوں پا کے جنوں جلایا جاتا ہے, یہ چار چیزاں جن کہندے نے کٹھیاں ہو جان, پھر یہ دیوا بال کے آرتی کیتی جاندی ہے. لیکن یہ جڑی آرتی ہندو مت انسار ہوندی ہے او دا کوئی ذکر میں اج پڑھ رہا سا, اس پرکار ملیا. کہندے نے چار وری یہ جڑا تھال ہے نا چرنا تے کمایا جاتا ہے, چار وری تے دو وری یہ نابی تک اس تھال نو کمایا جاتا ہے, تے اپرنت ایک بار منہ تے مکھ تے کمایا جاتا ہے, تے ساد سنگت اس تو بعد سات وار پورے شریر نو بار بار کمایا جاتا ہے. تے جیکر ایسا ملیا ہے کہ ایدے وچ تھال وچ جڑے دیوے نے ایک تو لے کے سو تک رکھے جاتے ہیں. یہ نہیں کہ ایک دیوا ایک نہیں, ایک تو لے کے سو تک انہاں دی گنتی ہے, اے انہاں دی مریادہ ہے. پر ستگر کہن لگے بھائی تو ایسا دیپ بال جڑا بجھے نا ہمیشہ جگدا رہے, اس لیے انہوں نے ساڈی چولی وچ اے دان پا دیتا. ہن بھگت تنا جی کی کہندے, کہندے نے ہے مالک پرماتما گوپال تیرا آرتا, ہے گوپال مالک اکال پرکھ میں تیرے اگے آرتا اس لیے کر رہے ہیں کہ میں تیرے کولو کچھ ڈیمانڈ منگنی, میں تیرے کول کچھ منگنا چاہنا ہاں. ہن لفظ آرتا کیوں آیا ہے؟ کیونکہ اگے لفظ آرتی چل رہا ہے. یہ آرتا کیوں ہے؟ یہ نہ سمجھ لینا ایک کاب رس ہے. جی میں کبھی کوئی کاب لکھدا ہوئے نا انہیں اپنے فکرے نو لبانا ہوتا ہے. ہن اگے لفظ کی ہے, گوپال تیرا آرتا جو جن تمری بھگت کرن تے تن کے کاج سوارتا. کیونکہ لفظ تاں پورا ہوندا ہے, اے داس تنے والوں ہے مالک تیرے اگے بنتی ہے. گوپال تیرا آرتا کس لئی؟ جو جن تمری بھگت کرن تے تن کے کاج سوارتا. ہن ایک گل میں تہاڈے سمکش اے رکھنا چاہنا, بھگت تنا جی نے ایتھے وشواس دسے ہے بھائی جڑے تیرے پرماتما بھگتی کرتے ہیں مینوں یقین ہے, مینوں بھروسہ ہے, مینوں عقیدہ ہے, تیرے تے فیت ہے, تو انہاں دے کارج آپ سوارنا ہے, تن کے کارج سوارتا. ہن کہندے نے میری منگاں کی نے, ساتھ سنگ دھیان دینا.

জুয়ালে। দোষের মাঙ্গ চুনা, চুনা কেন আটে দোষ চাহিদা হয়। পাও ঘিও সঙ্গ লুনা, এক পা ঘিও তে নাল লুন ভি চাহিদা হয়। আধ সির মাঙ্গো দালে, আধ সির দাল ভি চাহিদি হয়। ফির কেন মুখ দোনো বক্ত জুয়ালে, দোনো বক্ত দা কাম হো গিয়া, দোয়ে বক্ত আরাম নাল নিকল জানগে। ফির কেন হে পরমাত্মা, খাত মঙ্গো চোপাই সহারা না আওর তুলাই। হে মেরে মালিক, এক খাট, খাট কেন খাট মঙ্গো চোপাই, চোপাই দা পাওয়া চার প্যারা বালি মঞ্জি। হুন ও মঞ্জিয়া ইথে তে হ্যায় নি, ইথে তে বেড হি মিলদে নে, তুসি বেড কহ লো, গল একোই হ্যায়। ਹੁਣ ਕਹਿੰਦੇ ਨੇ ਭਗਤ ਜੀ, ਹੇ ਪਰਮਾਤਮਾ ਮੈਂ ਤੇਰੀ ਭਗਤੀ ਕਰਨ ਵਾਲਾ, ਮੈਂ ਪੁੱਜੇ ਨਹੀਂ ਸੋਣਾ। ਪਰ ਕਈ ਜਗ੍ਹਾ ਸਾਨੂੰ ਵੀ ਪੁੱਜੇ ਸੋਣਾ ਪੈਂਦਾ ਹੈ, ਕਿਉਂਕਿ ਇੰਤਜ਼ਾਮ ਨਹੀਂ ਹੁੰਦਾ। ਪਰ ਖਿਆਲ ਕਰ ਲੈਣਾ, ਇਹ ਭਗਤ ਜੀ ਬਾਣੀ ਵਿੱਚ ਕਹਿ ਰਹੇ, ਇਹ ਡਿਮਾਂਡ ਮੇਰੀ ਨਹੀਂ ਹੈ, ਭਗਤ ਜੀ ਹੈ। ਭਗਤ ਜੀ ਕਹਿੰਦੇ ਨੇ, ਹੇ ਪਰਮਾਤਮਾ ਮੈਂ ਪੁੱਜੇ ਨਹੀਂ ਸੋਣਾ, ਖਾਟ ਮੰਗੋ ਚੁਪਾਈ ਸਰਾਣਾ ਔਰ ਤਲਾਈ। ਇੱਕ ਸਰਾਣਾ ਤੇ ਨਾਲ ਤਲਾਈ ਵੀ ਚਾਹੀਦੀ ਹੈ। ਕਹਿੰਦੇ ਨੇ ਇੱਥੇ ਹੀ ਬਸ ਨਹੀਂ, ਉਮਰ ਕੋ ਮੰਗੋ ਖਿੰਦਾ ਤੇਰੀ ਭਗਤ ਕਰੇ ਜਨ ਥਿੰਦਾ। ਹੇ ਪਰਮਾਤਮਾ ਉਪਰ ਕੋ ਮੰਗੋ ਖਿੰਦਾ, ਉਪਰ ਵਾਸਤੇ ਸੋਹਣੀ ਰਜਾਈ ਵੀ ਹੋਣੀ ਚਾਹੀਦੀ ਹੈ। ਵੇਖ ਫਿਰ ਤੇਰਾ ਭਗਤ ਕਰੇ ਜਨ ਥਿੰਦਾ, ਤੇਰਾ ਭਗਤ ਤੇਰੀ ਭਗਤੀ ਕਿੰਨੀ ਖੁਸ਼ੀ ਨਾਲ ਕਰਦਾ ਹੈ। ਸਾਧ ਸੰਗਤ, ਬਿਲਕੁਲ ਸਹੀ ਗੱਲ ਹੈ। ਜਦੋਂ ਮਨੁੱਖ ਨੂੰ ਖਾਣ ਲਈ, ਪਹਿਨਣ ਲਈ, ਬਹਿਣ ਲਈ, ਸੌਣ ਲਈ ਥਾਂ ਅੱਛੀ ਮਿਲ ਜਾਏ ਨਾ, ਉਹ ਕਹਿੰਦਾ ਬਸ ਇਹ ਤੋਂ ਵੱਧ ਹੋਰ ਕੀ ਚਾਹੀਦਾ ਹੈ। ਖਾਣੀਆਂ ਤਾਂ ਦੋ ਰੋਟੀਆਂ ਹੀ ਨੇ ਨਾ, ਖਾਣੇ ਤਾਂ ਦੋ ਮੁਲਕੇ ਹੀ ਨੇ ਨਾ, ਇਹ ਤੋਂ ਵੱਧ ਹੋਰ ਕੀ ਚਾਹੀਦਾ ਹੈ। ਸਹੀ ਬਾਤ ਹੈ, ਜਿਸ ਗ੍ਰਿਸਤੀ ਦੀਆਂ ਘਰ ਦੀਆਂ ਮੰਗਾਂ ਪੂਰੀਆਂ ਹੋ ਜਾਣ, ਸਾਧ ਸੰਗਤ ਉਹਨੂੰ ਹੋਰ ਕੁਝ ਨਹੀਂ ਚਾਹੀਦਾ। ਅੰਤ ਵਿੱਚ ਭਗਤ ਜੀ ਨੇ ਗੱਲ ਬੜੇ ਕਮਾਲ ਦੀ ਕਹਿ ਦਿੱਤੀ। ਕਹਿੰਦੇ ਨੇ, ਹੇ ਪਰਮਾਤਮਾ, ਇਹ ਖਿਆਲ ਕਰੀ ਮੈਂ ਇੱਕ ਭਗਤ ਹੋਣ ਦੇ ਨਾਤੇ ਮੰਗ ਰਿਹਾ ਤੇਰੇ ਕੋਲੋਂ, ਕਿਤੇ ਨਾ ਕਹਿ ਦੇਈਂ ਕਿ ਬੜਾ ਲਾਲਚੀ ਹੈ, ਸਭ ਕੁਝ ਹੀ ਮੰਗੀ ਜਾਂਦਾ ਹੈ। ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਂ ਤੇਰਾ ਮੈਂ ਫੱਬੋ। ਹੇ ਪਰਮਾਤਮਾ, ਇਹ ਕੋਈ ਮੈਂ ਲੋਭ ਲਾਲਚ ਨਹੀਂ ਕੀਤੀ, ਇਹ ਮਤ ਸਮਝੀ ਕਿ ਮੈਂ ਲਾਲਚੀ ਹੋ ਗਿਆ, ਨਹੀਂ। ਲਾਲਚ ਉਸ ਨੂੰ ਕਹਿੰਦੇ ਨੇ ਜਿਸ ਦਾ ਨਾ ਅੱਗੇ ਨਾ ਪਿੱਛੇ ਨਾ ਧੀ ਨਾ ਪੁੱਤਰ ਨਾ ਕੋਈ ਸਾਖ ਨਾ ਸੰਬੰਧੀ ਕੋਈ ਵੀ ਨਾ ਹੋਵੇ, ਫਿਰ ਉਹ ਮਾਇਆ ਪਿੱਛੇ ਭੱਜਾ ਫਿਰੇ, ਉਹਨੂੰ ਕਹੋ ਇਹ ਲਾਲਚੀ ਹੈ। ਤੇ ਜਿਹਦਾ ਭਾਈ ਘਰ ਬਾਰ ਹੈ, ਧੀਆਂ ਪੁੱਤਰ ਨੇ, ਬਾਲ ਬੱਚਾ ਪਰਿਵਾਰ ਹੈ, ਸਾਖ ਸੰਬੰਧੀ ਨੇ, ਸੌ ਕਿਸੇ ਨਾਲ ਆਉਣਾ ਜਾਣਾ ਮਿਲਣਾ ਕਰਨਾ, ਉਹਨੂੰ ਤੁਸੀਂ ਲਾਲਚੀ ਨਹੀਂ ਕਹਿ ਸਕਦੇ, ਉਹਨੂੰ ਜ਼ਰੂਰਤ ਕਹਿ ਸਕਦੇ ਹੋ। ਇਹਦੀ ਜ਼ਰੂਰਤ ਹੈ, ਇਹਨੇ ਜੋ ਮੰਗ ਕੀਤੀ ਹੈ ਜ਼ਰੂਰਤ ਵਾਸਤੇ ਮੰਗ ਕੀਤੀ। ਪਰ ਅਸੀਂ ਅੱਜ ਲਫ਼ਜ਼ ਲਾਲਚ ਵਰਤ ਦਿੰਦੇ ਹਾਂ, ਜੀ ਬੜੇ ਲਾਲਚੀ ਹੋ ਗਏ ਨੇ, ਬਿਲਕੁਲ ਨਹੀਂ। ਗ੍ਰਿਸਤ ਦੀਆਂ ਲੋੜਾਂ ਇਤਨੀਆਂ ਵੱਧ ਚੁੱਕੀਆਂ ਨੇ, ਤੁਸੀਂ ਉਹਨੂੰ ਲਾਲਚੀ ਨਹੀਂ ਕਹਿ ਸਕਦੇ, ਕਹਿ ਸਕਦੇ ਉਹਦੀਆਂ ਲੋੜਾਂ ਇੰਨੀਆਂ ਨੇ। ਆਪਾਂ ਆਪਣੇ ਵੱਲ ਵੇਖ ਲਿਆ ਕਰੀਏ, ਜੇ ਸਾਡੀਆਂ ਲੋੜਾਂ ਵੱਧ ਸਕਦੀਆਂ ਨੇ, ਸਾਡੀ ਡਿਮਾਂਡਸ ਵੱਧ ਸਕਦੀ ਹੈ, ਤੇ ਭਾਈ ਕਿਸੇ ਭਗਤ ਦੀ ਨਹੀਂ ਵੱਧ ਸਕਦੀ, ਉਹਦੀ ਵੀ ਵੱਧ ਸਕਦੀ ਹੈ। ਇਸ ਲਈ ਖਿਆਲ ਕਰਨਾ, ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਂ ਤੇਰਾ ਮੈਂ ਫੱਬੋ। ਹੇ ਪਰਮਾਤਮਾ, ਇਹ ਮੇਰਾ ਲੋਭ ਲਾਲਚ ਨਹੀਂ ਹੈ, ਤੂੰ ਵੇਖ ਮੈਂ ਤੇਰਾ ਨਾਮ ਹੀ ਤੇ ਆਪਣੇ ਹਿਰਦੇ ਵਿੱਚ ਵਸਾਇਆ। ਹੁਣ ਜਿੱਥੇ ਨਾਂ ਵਸ ਗਿਆ, ਭਗਤ ਜੀ ਕਹਿੰਦੇ ਨੇ ਨਾਮ ਨੂੰ ਮੁੱਖ ਰੱਖ ਕੇ ਸਭ ਕੁਝ ਮੰਗ ਲਓ, ਪਰਮਾਤਮਾ ਦੇਣ ਨੂੰ ਤਿਆਰ ਨੇ। ਫਿਰ ਕਹਿੰਦੇ ਨੇ, ਕਹਿਤ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। ਬਸ ਉਹ ਪਰਮਾਤਮਾ ਸਾਡੇ ਹਿਰਦੇ ਵਿੱਚ ਵਸ ਗਏ, ਉਸ ਦੀ ਇਹੀ ਆਰਤੀ ਹੈ, ਉਹਦੀ ਰਜ਼ਾ ਵਿੱਚ ਆ ਜਾਈਏ, ਉਹਦੇ ਹੁਕਮ ਵਿੱਚ ਆ ਜਾਈਏ, ਜਿਵੇਂ ਉਹ ਰੱਖਦਾ, ਜਿਵੇਂ ਉਹ ਚਲਾਉਂਦਾ, ਜਿਹੜਾ ਉਹਨੇ ਮਾਰਗ ਰਸਤਾ ਬਣਾਇਆ, ਉਸ ਤੇ ਚੱਲ ਪਈਏ। ਭਗਤ ਜੀ ਕਹਿੰਦੇ ਨੇ, ਇਹ ਸਾਡੀ ਆਰਤੀ ਹੈ। ਇਸ ਲਈ ਆਓ, ਤੁਛ ਬੁੱਧੀ ਅਨੁਸਾਰ ਸੇਵਾ ਕੀਤੀ, ਪ੍ਰਵਾਨ ਕਰ ਲੈਣਾ ਕਿ ਇਸ ਨੂੰ ਯਾਦ ਕਰ ਲੈਣਾ ਕਿ ਗੁਰੂ ਅੱਗੇ ਆਰਤੀ, ਗੁਰੂ ਦੀ ਪੂਜਾ ਸਾਡੀ ਸ਼ਰਧਾ, ਸਾਡੀ ਭਾਵਣੀ, ਸਾਡੀ ਨਿਮਰਤਾ ਤੇ ਗੁਰੂ ਦਾ ਹੁਕਮ ਮੰਨਣਾ ਹੈ। ਤੇ ਜਿਹਨੇ ਜਿਹਨੇ ਗੁਰੂ ਦਾ ਹੁਕਮ ਮੰਨ ਲਿਆ, ਜੋ ਤਿਸ ਪਾਵੇ ਸੋ ਆਰਤੀ ਹੋਏ। ਇਸ ਲਈ ਭਾਈ ਆਪਾਂ ਕੋਸ਼ਿਸ਼ ਕਰੀਏ ਕਿ ਦੁਨਿਆਵੀ ਅਡੰਬਰ ਛੱਡ ਕੇ ਸੱਚੇ ਨਾਮ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ। ਕੱਲ ਕੋਸ਼ਿਸ਼ ਕਰਾਂਗੇ ਇਸ ਤੋਂ ਅਗਲਾ ਪ੍ਰਕਰਨ ਅੱਗੇ ਆਰੰਭ ਕਰੀਏ। ਕੋਈ ਰਸਨਾਮਾ ਨਹੀਂ ਨਾ ਰਹੇ, ਸਾਰੇ ਮਿਲ ਕੇ ਆਖੋ ਜੀ।

ਨੂੰ ਕਣਕਾਂ ਦਿੱਤੀਆਂ ਗਈਆਂ। ਭਾਈ ਚੱਕੀਆਂ ਚਲਾਓ ਭਾਈ ਤੇ ਆਟਾ ਪੀਵੋ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਦਿੱਤੀ ਗਈ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਅਰਦਾਸ ਕੀਤੀ ਸੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤਿੱਤੇ ਲਿਓ ਵਾਰ, ਹੇ ਨਿਰੰਕਾਰ ਤੇਰੀ ਸ੍ਰਿਸ਼ਟੀ ਇਤਨਾ ਦੁੱਖ ਭੋਗ ਰਹੀ ਹੈ, ਇਤਨੀ ਕੁਰਲਾ ਰਹੀ ਹੈ, ਕਿਰਪਾ ਕਰ ਇਹਨਾਂ ਨੂੰ ਸੁਖ ਸੁਖੀ ਕਰ। ਧੰਨ ਗੁਰੂ ਨਾਨਕ ਪਾਤਸ਼ਾਹ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆਂ ਤੈਨੂੰ ਚੱਕੀ ਚਲਾਉਣ ਦੀ ਲੋੜ ਨਹੀਂ, ਤੂੰ ਪਰਮੇਸ਼ਰ ਦਾ ਸਿਮਰਨ ਕਰ। ਰਬਾਬ ਵਜਾ ਬਾਣੀ ਆਈ ਹੈ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਕਿ ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ, ਤੇ ਨਿਰੰਕਾਰ ਕਿਰਪਾ ਕਰ। ਪ੍ਰਜਾ ਤੇ ਬਾਦਸ਼ਾਹ ਦਾ ਕੀ ਮੇਲ ਹੁੰਦਾ, ਪ੍ਰਜਾ ਦੇ ਗਰੀਬ ਬੰਦਿਆਂ ਦਾ ਤੇ ਬਾਦਸ਼ਾਹ ਦਾ ਮੇਲ ਇਸ ਤਰ੍ਹਾਂ ਹੈ ਜਿਵੇਂ ਇੱਕ ਸ਼ੇਰ ਗਊਆਂ ਦੇ ਵਗ ਨੂੰ ਅੱਗੇ ਲਾ ਲਵੇ ਪਰ ਉਸਦਾ ਰਥਵਾਈ ਉਹਦੀ ਰਖਵਾਲੀ ਕਰਦਾ ਹੈ। ਤੂੰ ਕਿਰਪਾ ਕਰ ਇਸ ਜਗਤ ਜਲੰਦੇ ਨੂੰ ਸੁਖੀ ਕਰ, ਇੱਕ ਅਰਦਾਸ ਕੀਤੀ। ਜਾਂ ਪਾਤਸ਼ਾਹ ਬਾਬਰ ਨੂੰ ਪਤਾ ਲੱਗਿਆ ਕਿ ਇੱਕ ਐਸਾ ਅਨੋਖਾ ਫਕੀਰ ਆਇਆ ਹੈ ਕੈਦੀ ਬਣ ਕੇ ਜਿਹਦੀ ਚੱਕੀ ਆਪੇ ਚੱਲ ਰਹੀ ਹੈ, ਆਪ ਉਹ ਗਲੇ ਵਿੱਚ ਦਾਣੇ ਵੀ ਨਹੀਂ ਪਾ ਰਿਹਾ, ਆਪੇ ਹੀ ਦਾਣੇ ਪੈ ਰਹੇ ਹਨ ਤੇ ਆਪੇ ਹੀ ਪੀਛੇ ਜਾ ਰਹੇ ਹਨ। ਤਾਂ ਆ ਕੇ ਜਦੋਂ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਆਤਮਾ ਸ਼ੁੱਧ ਹੋ ਗਈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਬਾਬਰ ਨੇ ਕਿਹਾ, ਹੇ ਬੰਦੇ ਖੁਦਾ ਦੇ ਤੂੰ ਕੌਣ ਹੈ? ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗਾ, ਮੈਂ ਕੋਈ ਹੋਰ ਨਹੀਂ, ਮੈਂ ਵੀ ਉਸਦਾ ਇੱਕ ਮਾਮੂਲੀ ਬੰਦਾ ਹਾਂ, ਪਰ ਤੂੰ ਬੰਦਿਆਂ ਵਾਲੇ ਕੰਮ ਨਹੀਂ ਕਰ ਰਿਹਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਬਾਬਰ ਨੂੰ, ਭਾਈ ਤੂੰ ਬਈ ਖੁਦਾ ਦਾ ਬੰਦਾ ਹੈ? ਅਖੇ ਜੀ ਮੈਂ ਖੁਦਾ ਦਾ ਹੀ ਬੰਦਾ ਹਾਂ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਜਿਹੜੇ ਖੁਦਾ ਦੇ ਬੰਦੇ ਹੁੰਦੇ ਹਨ ਉਹ ਖੁਦਾ ਦੇ ਬੰਦਿਆਂ ਤੇ ਰਹਿਮ ਕਰਦੇ ਹਨ, ਜ਼ੁਲਮ ਨਹੀਂ ਢਾਹਦੇ। ਜੇ ਕਿਤੇ ਬਾਬਰ ਖੁਦਾ ਦਾ ਬੰਦਾ ਹੁੰਦਾ ਤਾਂ ਫਿਰ ਇਹ ਪਸ਼ੂਆਂ ਵਾਂਗੂ ਦੁਨੀਆਂ ਨੂੰ ਮਾਰਦਾ ਨਾ, ਲਿਤਾੜਦਾ ਨਾ, ਨਿਰਾਦਰ ਨਾ ਕਰਦਾ। ਖੁਦਾ ਦੇ ਬੰਦੇ ਵਿੱਚ ਖੁਦਾਈ ਹੁੰਦੀ ਹੈ, ਖੁਦਾ ਸੰਸਾਰ ਵਿੱਚ ਵਸ ਰਿਹਾ ਤੇ ਸੰਸਾਰ ਖੁਦਾ ਵਿੱਚ ਵਸ ਰਿਹਾ। ਜੇ ਸੰਸਾਰ ਨੂੰ ਦੁੱਖ ਦੇਈਏ ਤਾਂ ਉਹ ਦੁੱਖ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਹੁੰਚਦਾ। ਤੂੰ ਨਿਰਦੋਸ਼ ਪ੍ਰਜਾ ਨਾਲ ਕਿਉਂ ਇਹੋ ਜਿਹੇ ਜ਼ੁਲਮ ਕਰ ਰਹੇ? ਹੁਣ ਸਿਪਾਹੀ ਹੁਕਮ ਦੀ ਉਡੀਕ ਵਿੱਚ ਹਨ, ਭਾਈ ਅੱਜ ਇਸ ਦਾ ਛੁਟਕਾਰਾ ਨਹੀਂ ਹੋ ਸਕਦਾ ਕਿਉਂਕਿ ਏਡੀ ਵੱਡੀ ਗੱਲ ਕਰ ਰਿਹਾ ਫਕੀਰ। ਪਰ ਬਾਬਰ ਦਾ ਮਨ ਝੁਕ ਗਿਆ ਜਦੋਂ ਆਪਣੇ ਅੰਦਰ ਦਾ ਸ਼ੀਸ਼ਾ ਵੇਖਿਆ ਕਿ ਜਿਸ ਵਾਹਿਗੁਰੂ ਨੇ, ਜਿਸ ਅਕਾਲ ਪੁਰਖ ਨੇ ਏਡੇ ਸੁੱਖ ਦਿੱਤੇ, ਏਡੀਆਂ ਵਡਿਆਈਆਂ ਦਿੱਤੀਆਂ, ਤੇ ਮੈਂ ਉਸਦੀ ਸਾਜੀ ਹੋਈ ਸ੍ਰਿਸ਼ਟੀ ਨੂੰ ਸੁੱਖ ਨਾ ਦੇਵਾਂ, ਲਤਾੜਾਂ ਤਾਂ ਉਹ ਮੈਨੂੰ ਕਿਵੇਂ ਪ੍ਰਵਾਨ ਕਰੇਗਾ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਸਤਿਗੁਰਾਂ ਦੇ ਇਹ ਸਨ ਤਾਂ ਕੌੜੇ ਬਚਨ ਪਰ ਅਸਲ ਵਿੱਚ ਉਹਦੇ ਜੀਵਨ ਲਈ ਇੱਕ ਰੋਸ਼ਨ ਮੁਨਾਰਾ ਸਨ। ਚਰਨਾਂ ਤੇ ਡਿੱਗ ਪਿਆ, ਖੁਦਾ ਵਾਲਿਆ ਮੇਰੇ ਕੋਲੋਂ ਭੁੱਲ ਹੋ ਗਈ ਹੈ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਹੈ ਨਿਰੰਕਾਰ ਕਿਰਪਾ ਕਰ, ਇਸ ਜਗਤ ਜਲੰਦੇ ਨੂੰ ਰੱਖ ਲੈ, ਇਹਨਾਂ ਜੀਵਾਂ ਨੂੰ ਸੁਮਤ ਬਖਸ਼। ਇਹ ਪੁੰਨਾਂ ਕਰਕੇ ਬਾਦਸ਼ਾਹ ਤਾਂ ਬਣ ਜਾਂਦੇ ਹਨ ਪਰ ਤੇਰੀ ਕਿਰਪਾ ਨੂੰ, ਤੇਰੀ ਹੋਂਦ ਨੂੰ ਇਹ ਭੁੱਲ ਜਾਂਦੇ ਹਨ।

0: ਦੁਨੀਆਂ ਦੇ ਰਾਜ ਭਾਗ ਪ੍ਰਾਪਤ ਹੁੰਦੇ ਹਨ ਜਦੋਂ ਮਨੁੱਖ ਰਾਜ ਭਾਗ ਪ੍ਰਾਪਤ ਕਰਕੇ ਜੇ ਤਾਂ ਜੀਆਂ ਤੇ ਦਇਆ ਕਰੇ ਸੇਵਾ ਕਰੇ ਤਾਂ ਰਾਜ ਜੋਗੀ ਹੋ ਜਾਂਦਾ ਜੇ ਰਾਜ ਭਾਗ ਪ੍ਰਾਪਤ ਕਰਕੇ ਜੀਆਂ ਤੇ ਜ਼ੁਲਮ ਕਰੇ ਤਾਂ ਰਾਜੋਂ ਨਰਕ ਬਣ ਜਾਂਦਾ ਹੈ ਉਚਾਰਨ ਕਰੋ ਸ਼੍ਰੀ
1: ਵਾਹਿਗੁਰੂ
0: ਕਿਉਂਕਿ ਤਪੋ ਰਾਜ ਰਾਜੋਂ ਨਰਕ ਜੇ ਪ੍ਰਜਾ ਦੀ ਸੇਵਾ ਨਹੀਂ ਕੀਤੀ ਜੇ ਪ੍ਰਜਾ ਦੇ ਕੰਮ ਨਹੀਂ ਆਇਆ ਰਾਜਾ ਤਾਂ ਫਿਰ ਕੁੰਭੀ ਨਰਕ ਦਾ ਭਾਗੀ ਹੁੰਦਾ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਪਾਸ ਬੜੇ ਬੜੇ ਰਾਜੇ ਮਹਾਰਾਜੇ ਸੈਸ਼ਨ ਜੱਜ ਬੜੇ ਵੱਡੇ ਅਫਸਰ ਆਇਆ ਕਰਦੇ ਸੀ ਮਹਾਰਾਜ ਕੋਈ ਸੁਮਤੀ ਬਖਸ਼ੋ ਇੱਕ ਗੁਰੂ ਕਾ ਲਾਲ ਸੈਸ਼ਨ ਜੱਜ ਜੋ ਮਹਾਂਪੁਰਖਾਂ ਕੋਲ ਆਇਆ ਦਰਸ਼ਨ ਕਰਕੇ ਤਨ ਮਨ ਮੋਹਿਆ ਗਿਆ ਬਚਨ ਸੁਣੇ ਭਾਈ ਜੀਆਂ ਤੇ ਦਇਆ ਕਰਨੀ ਇਹ ਵੀ ਇੱਕ ਵੱਡੀ ਭਗਤੀ ਹੈ ਦਇਆ ਜਾਣੇ ਜੀ ਕੀ ਕਿਸ ਪੁੰਨ ਦਾਨ ਕਰੇ ਮਹਾਰਾਜ ਮੈਨੂੰ ਸੁਮਤੀ ਬਖਸ਼ੋ ਬਾਬਾ ਜੀ ਕਹਿਣ ਲੱਗੇ ਭਾਈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਪਹਿਲਾਂ ਨਿਤਨੇਮ ਕਰਿਆ ਕਰ ਪਹਿਲਾਂ ਆਪਣੇ ਈਸ਼ਵਰ ਦੀ ਆਰਾਧਨਾ ਕੀਤੀ ਕਰ ਜਿਸ ਵਾਹਿਗੁਰੂ ਨੇ ਤੈਨੂੰ ਇਹਦੀ ਪਦਵੀ ਬਖਸ਼ਿਸ਼ ਕੀਤੀ ਹੈ ਜੱਜ ਦੀ ਕਲਮ ਫੜਾਈ ਹੈ ਇਹ ਕੋਈ ਥੋੜੀ ਗੱਲ ਨਹੀਂ ਜੀਵਾਂ ਦਾ ਇਨਸਾਫ ਕਰਦਾ ਤੂੰ ਤੇ ਜਦੋਂ ਇਨਸਾਫ ਕਰਨ ਲੱਗੇ ਨਾ ਜਦੋਂ ਕਿਸੇ ਨੂੰ ਸਜ਼ਾ ਸੁਣਾਉਣ ਲੱਗੇ ਤਾਂ ਮਗਰ ਵੇਖ ਲਿਆ ਕਰ ਪਰਮੇਸ਼ਰ ਤੇਰੇ ਕੋਲ ਖਲੋਤਾ ਹੁੰਦਾ ਉਹ ਮਾਲਕ ਵੇਖ ਰਿਹਾ ਹੁੰਦਾ ਜੇ ਤਾਂ ਤੂੰ ਰਹਿਮ ਦੀ ਕਲਮ ਵਾਹ ਰਿਹਾ ਤਾਂ ਉੱਥੇ ਜਾ ਕੇ ਤੇਰੇ ਤੇ ਵੀ ਰਹਿਮ ਦੀ ਕਲਮ ਵਾਹੇਗਾ ਉਹ ਉਚਾਰਨ ਕਰੋ ਸ੍ਰੀ ਵਾਹਿਗੁਰੂ ਤੇ ਜੇ ਤੂੰ ਜ਼ੁਲਮ ਦੀ ਕਲਮ ਵਾਹ ਰਿਹਾ ਤਾਂ ਯਾਦ ਰੱਖ ਤੂੰ ਵੀ ਨਹੀਂ ਬਖਸ਼ਿਆ ਜਾਵੇਗਾ ਕਿਉਂਕਿ ਦੰਡ ਤਾਂ ਪਾਪੀ ਨੂੰ ਦੇਣਾ ਤੇ ਜੇ ਕੋਈ ਜਿਸ ਨੇ ਅਪਰਾਧ ਵੀ ਨਹੀਂ ਕੀਤਾ ਤੇ ਉਸ ਨੂੰ ਦੰਡ ਦਿੱਤਾ ਹੋਇਆ ਫਿਰ ਸਜ਼ਾ ਦਾ ਭਾਗੀ ਉਹੀ ਹੁੰਦਾ ਹੈ ਜਿਸ ਨੇ ਜ਼ੁਲਮ ਦੀ ਕਲਮ ਵਾਹੀ ਹੁੰਦੀ ਹੈ ਤਾਂ ਇਸ ਲਈ ਇਸ ਸ਼ਬਦ ਤੋਂ ਅਸੀਂ ਪ੍ਰੇਰਣਾ ਲੈਣੀ ਹੈ ਕਿ ਜਿਸ ਵਾਹਿਗੁਰੂ ਨੇ ਸਾਨੂੰ ਧਨ ਦੌਲਤ ਦੁਨੀਆਂ ਦੇ ਸੁੱਖ ਤੇ ਉੱਚੇ ਮਰਾਤਬੇ ਬਖਸ਼ਿਸ਼ ਕੀਤੇ ਹਨ ਅਸੀਂ ਉਹਦੇ ਨਿਰਮਲ ਭਾਉ ਵਿੱਚ ਰਹਿ ਕੇ ਸੱਚ ਦੇ ਇਨਸਾਫ ਕਰਨੇ ਹਨ ਸੱਚ ਦੇ ਰਾਹ ਤੇ ਚੱਲਣਾ ਜੀਆਂ ਤੇ ਦਇਆ ਕਰਨੀ ਹੈ ਭਲਾ ਕਰਨਾ ਸੰਸਾਰ ਦੀ ਸੇਵਾ ਕਰਨ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਪ੍ਰੇਰਣਾ ਦਿੱਤੀ ਹੈ ਆਖਿਆ ਬਾਈ ਜੇ ਦਰਗਾਹ ਵਿੱਚ ਆਪਣੀ ਥਾਂ ਚਾਹੁੰਦਾ ਤਾਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਨ ਪਾਈਏ ਜੇ ਦਰਗਾਹ ਵਿੱਚ ਭਾਈ ਸੁਰਖਰੂ ਹੋਣਾ ਚਾਹੁੰਦਾ ਤੂੰ ਚਾਹੁੰਦਾ ਮੇਰਾ ਮੁੱਖ ਇੱਥੇ ਵੀ ਉਜਲਾ ਹੋਵੇ ਦਰਗਾਹ ਵਿੱਚ ਵੀ ਜਦੋਂ ਜਾਵਾਂ ਉਜਲਾ ਹੋਵੇ ਤਾਂ ਫਿਰ ਭਾਈ ਸੇਵਾ ਔਰ ਸਿਮਰਨ ਕਰ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਭਾਈ ਜਦੋਂ ਇਨਸਾਫ ਦੀ ਕਲਮ ਵਾਹਣ ਲੱਗਣਾ ਨਾ ਵੇਖ ਲਿਆ ਕਰ ਤੇਰੇ ਉੱਪਰ ਵੀ ਕੋਈ ਖੜੋਤਾ ਹੁੰਦਾ ਉਹ ਕੌਣ ਵੇਖ ਰਿਹਾ ਉਹ ਅਕਾਲ ਪੁਰਖ ਵਾਹਿਗੁਰੂ ਵੇਖ ਰਿਹਾ ਜੇ ਤਾਂ ਤੂੰ ਰਹਿਮ ਦੀ ਕਲਮ ਵਾਹ ਰਿਹਾ ਤਾਂ ਤੇਰੇ ਤੇ ਵੀ ਰਹਿਮ ਦੀ ਕਲਮ ਵਾਹੀ ਜਾਏਗੀ ਤੇ ਜੇ ਤੂੰ ਜ਼ੁਲਮ ਦੀ ਕਲਮ ਵਾਹ ਰਿਹਾ ਤਾਂ ਉਸ ਦੀ ਕਲਮ ਤੋਂ ਤੂੰ ਵੀ ਨਹੀਂ ਬਚ ਸਕੇਗਾ ਇਸ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦੇ ਹਿਰਦੇ ਵਿੱਚ ਸਾਰੇ ਸੰਸਾਰ ਦੇ ਜੀਵਾਂ ਦਾ ਦਰਦ ਸੀ ਜਗਤ ਜਲੰਦੇ ਨੂੰ ਠਾਰਨ ਜੋ ਆਏ ਸੀ ਬੈਕੁੰਠ ਦੇ ਸੁੱਖਾਂ ਨੂੰ ਤਿਆਗ ਕੇ ਵੀ ਆਪਨੇ ਆਪਣੇ ਆਪ ਨੂੰ ਕਿਤਨੇ ਭਵਜਲਾਂ ਵਿੱਚ ਪਾਇਆ ਸਮਰੱਥ ਪੁਰਖ ਹੁੰਦੇ ਹੋਏ ਵੀ ਕੋਟ ਬ੍ਰਹਿਮੰਡਾਂ ਦੇ ਮਾਲਕ ਹੁੰਦੇ ਹੋਏ ਵੀ ਸਿਰ ਤੇ ਪੰਡ ਚੁੱਕੀ ਹੋਈ ਹੈ ਭਾਵੇਂ ਨਿਰੰਕਾਰ ਦੀ ਪ੍ਰਕਿਰਤੀ ਨੇ ਇਹ ਨਹੀਂ ਚਾਹਿਆ ਪੰਡ ਉੱਪਰ ਹੀ ਚਲਦੀ ਰਹੀ ਪਰ ਫਿਰ ਵੀ ਇਸ ਸੰਸਾਰ ਨੇ ਤਾਂ ਪੰਡ ਰੱਖ ਹੀ ਦਿੱਤੀ ਨਾ ਵਕਤ ਦੇ ਬਾਦਸ਼ਾਹ ਨੇ ਭਾਵੇਂ ਚੱਕੀਆਂ ਆਪ ਨੂੰ ਨਹੀਂ ਚਲਾਣੀਆਂ ਪਈਆਂ ਪਰ ਬਾਦਸ਼ਾਹ ਜ਼ਾਲਮ ਬਾਦਸ਼ਾਹ ਨੇ ਤਾਂ ਦੇ ਦਿੱਤੇ ਨਾ ਦਾਣੇ ਬਈ ਬਹਿ ਕੇ ਪੀਸੀ ਜਾ ਉਚਾਰਨ ਕਰੋ ਸ੍ਰੀ ਵਾਹਿਗੁਰੂ ਪਰ ਸੰਸਾਰ ਨੂੰ ਬਾਦਸ਼ਾਹ ਨੂੰ ਸਿੱਧੇ ਰਸਤੇ ਪਾ ਦਿੱਤਾ ਧੰਨ ਗੁਰੂ ਨਾਨਕ ਪਾਤਸ਼ਾਹ ਹੀ ਇੱਕ ਸੰਸਾਰ ਵਿੱਚ ਐਸੇ ਅਵਤਾਰ ਹੋਏ ਹਨ ਜਿਨ੍ਹਾਂ ਨੇ ਬਾਬਰ ਨੂੰ ਕਿਹਾ ਕਿ ਤੂੰ ਬਾਬਰ ਨਹੀਂ ਤੂੰ ਜਾਬਰ ਹੈ और याद रख तू रहम दी कलम नहीं वारिया, तेरे ते भी अकाल पुरख वाहेगुरु खुदा कदे रहम दी कलम ना वाहेगा। ता बादशाह दे नैन कटोरे भर आए ओ रब दे फकीरा, ओ रब दे रूप ओ खुदा दे रूप, मेरे ते रहम कर कृपा कर, मेरे ते दया कर, मैनू सीधे रस्ते पा दे। ता धन गुरु नानक पातशाह जी ने राज जोग करन लई कहा, आख्या जे तां प्रजा दी सेवा करदे रहोगे, सच दी किरत करदे रहोगे, तुहाडा राज अटल रहेगा, ते नहीं ते भाई फिर असी मोड़ लवांगे। उच्चारण करो श्री वाहेगुरु। जदों बादशाह औरंगजेब ने जुलम दी अत कर दित्ती, शरमद वर्गे फकीरां दा कतलेआम, धन गुरु तेग बहादुर साहब जी नूं शहीद करना, ते होर अनेका उग्र पाप जदों कीते, ते फिर किथे है भाई अज? अज ओही बादशाह औरंगजेब दी कबर ते कोई दीवा जगाउण लई तैयार नहीं है। मुजावर बैठा हुंदा, कोई दो रुपए चार रुपए देवे तां अंदर जाके दर्शन करा देंदा, नहीं तां कहिंदा जदों मैं जांदा हां बादशाह औरंगजेब दी कबर ते मेरा अंदर जलन लग जांदा, ते जो देश कौम लई आपा वार गए, धन गुरु तेग बहादुर साहब जी दा अस्थान अज वेखो शीश गंज साहब, हर वेले जुगो जुग अटल जोत जग रही है। जो एक वेरा भी दर्शन कर लैंदा फिर घर नौ निध आवे ताए, सब थाई होए सहाय दी मोर लग जांदी है। जिन्हां ने भाई सच दे रस्ते ते चले, जिन्हां ने सच कमाया दुनिया विच, तो जो भी महापुरख अवतार संसार ते आउंदे हन, ओ दुनिया दा संसारी जीवां दा दर्द लैके आंदे हन। धन गुरु नानक पातशाह भी एक दर्द दा प्रगटावा कर रहे हन कि हे वाहिगुरु जगत जलंदा रख लै, अपनी कृपा धार, जित द्वारे उभरे तिते ले उबार। इतनी मार पई कुरला ने, इतनी मार होई

ਪਹਿਲਾ ਰਸਤਾ ਪਹਿਲੀ ਜੁਗਤ ਸਤਿਗੁਰੂ ਕਿਰਪਾ ਕਰਦੇ ਨੇ ਸਾਹਿਬ ਧੰਨ ਗੁਰੂ ਅਰਜਨ ਪਾਤਸ਼ਾਹ ਸਾਹਿਬ ਕਹਿੰਦੇ ਨੇ ਪਿਆਰਿਆ ਕਦੀ ਮੱਛੀ ਨੂੰ ਵੇਖ ਲੈ ਉਹਦਾ ਪਾਣੀ ਨਾਲ ਕਿੰਨਾ ਪਿਆਰ ਹੈ ਉਹਦਾ ਜੀਵਨ ਹੀ ਪਾਣੀ ਹੈ ਇੱਕ ਖਿਨ ਵੀ ਨਾ ਧੀ ਰਹੇ ਇੱਕ ਪਲ ਇੱਕ ਛਣ ਵੀ ਉਹ ਨਹੀਂ ਰਹਿ ਸਕਦੀ ਤੇ ਜੇ ਪਾਣੀ ਵਿੱਚੋਂ ਕੱਢਦੇ ਹੋ ਤੇ ਭਾਈ ਉਹਨੇ ਮਰ ਜਾਣਾ ਜੇ ਤੇਰਾ ਪਿਆਰ ਇਦਾਂ ਦਾ ਹੋ ਜਾਏ ਗੁਰੂ ਨਾਲ ਇਦਾਂ ਦਾ ਸੁਨੇਹ ਕਿਤੇ ਤੂੰ ਗੁਰੂ ਨਾਲ ਕਰ ਲਵੇਂ ਤੇ ਤੇਰੇ ਜੀਵਨ ਵਿੱਚ ਪਲਟਾ ਨਾ ਆ ਜਾਏ ਸਾਹਿਬ ਕਹਿੰਦੇ ਨੇ

ਸਵਾਤੀ ਬੂੰਦ ਦੇ ਪਿੱਛੇ ਪਿਆ ਤੜਪਦਾ ਹੈ ਅਸਮਾਨ ਵੱਲ। ਮੂੰਹ ਖੋਲ ਕੇ ਤੇ ਪਪੀਓ ਪਪੀਆ ਪਿਆ ਕਰਦਾ ਹੈ, ਤਰਲੇ ਕਰਦਾ ਹੈ, ਜੋਦੜੀਆਂ ਕਰਦਾ ਹੈ ਮੇਰੇ ਪਾਤਸ਼ਾਹ। ਕਿਤੇ ਸਵਾਤੀ ਬੂੰਦ ਮੇਰੇ ਮੁਖ ਵਿੱਚ ਪਾ ਦੇਵੇ ਤੇ ਮੈਂ ਤ੍ਰਿਪਤ ਹੋ ਜਾਊ। ਸਭ ਆਂਦੇ ਨੇ ਪਿਆਰਿਆ ਕਿਤੇ ਏਦਾਂ ਦੀ ਪ੍ਰੀਤ ਕਰ ਲੈ, ਏਦਾਂ ਦਾ ਸੁਨੇਹ ਕਰ ਲੈ, ਏਦਾਂ ਦੇ ਗੁਰੂ ਨਾਲ ਪਿਆਰ ਪਾ ਲੈ, ਫਿਰ ਤੇ ਤੇਰੇ ਜੀਵਨ ਦੀ ਗੱਲ ਬਣ ਸਕਦੀ ਹੈ, ਨਹੀਂ ਤੇ ਤੇਰਾ ਜੀਵਨ ਅਧੂਰਾ ਹੈ।

ਹੋਇਆ ਬਰਸ, ਪੈਂਦਾ ਹੋਇਆ ਮੀਂਹ, ਕਿਤਨਾ ਸੁਹਾਵਣਾ ਲੱਗਦਾ ਹੈ। ਉਹਨੂੰ ਆਸ ਲੱਗ ਜਾਂਦੀ ਏ ਕਿ ਹੁਣ ਸਾਤੀ ਬੂੰਦ ਵੀ ਡਿੱਗੇਗੀ ਤੇ ਮੇਰੇ ਮੁੱਖ ਵਿੱਚ ਪੈ ਜਾਵੇਗੀ। ਅਗਲੀਆਂ ਪੰਕਤੀਆਂ ਵਿੱਚ ਮੇਰੇ ਸਤਿਗੁਰੂ ਸਾਨੂੰ ਸਮਝਾਉਂਦੇ ਹੋਏ ਪਿਆਰਿਆ, ਕਲਯੁਗੀ ਜੀਵਾਂ ਨੂੰ ਸੰਬੋਧਿਤ ਕਰਦੇ ਹੋਏ ਸਤਿਗੁਰੂ ਆਉਂਦੇ ਨੇ, ਹਰ ਪ੍ਰੀਤ ਕਰੀ ਜੈ ਇਹੋ ਮਨ ਦੀਤ, ਐਸਾ ਸਨੇਹ ਕਰ, ਐਸੀ ਪ੍ਰੀਤ ਕਰ, ਮਨ ਗੁਰੂ ਦੇ ਚਰਨਾਂ ਵਿੱਚ ਨਿਛਾਵਰ ਕਰਦੇ ਬਾਈ।

ਸਾਹਿਬ ਕਹਿੰਦੇ ਨੇ ਮੈਂ ਉਹਦੇ ਦਰਸ਼ਨਾਂ ਤੋਂ ਕੁਰਬਾਨ ਜਾਂਦਾ, ਬਲਿਹਾਰੀ ਹਾਂ, ਸਦਕੇ ਹਾਂ, ਕੋਲੀ ਹਾਂ, ਜਦੋਂ ਉਹਦਾ ਦੀਦਾਰ ਕਰਦਾ ਹਾਂ ਕੁਰਬਾਨ ਹਾਂ ਉਸ ਮਾਲਕ ਦੇ ਦੀਦਾਰ ਤੋਂ।

ਸਾਹਿਬ ਦੀ ਰਚਨਾ ਤੇ ਇੱਕੋ ਹੀ ਹੈ, ਲੇਕਿਨ ਤੇਰੇ ਗੁਣ ਬਹੁਤੇ ਨੇ। ਭਗਤ ਕਬੀਰ ਜੀ ਮਹਾਰਾਜ ਉਸ ਮਾਲਕ ਦੇ ਗੁਣਾਂ ਦਾ ਅਥਾਹ ਬਿਆਨ ਕਰਦੇ ਹੋਏ ਆਪਣੇ ਰਚਨਾ ਤੋਂ ਕਿਰਪਾ ਕਰਦੇ ਨੇ ਤੇ

ਲਵਾਂ, ਸਮੁੰਦਰਾਂ ਦੇ ਪਾਣੀ ਦੀ ਸ਼ਾਹੀ ਬਣਾ ਲਵਾਂ, ਸਾਰੀ ਬਨਸਪਤੀ ਜੰਗਲ ਦੀਆਂ ਕਲਮਾਂ ਬਣਾ ਲਵਾਂ, ਸਾਰੀ ਧਰਤੀ ਤੇ ਜ਼ਮੀਨ ਦਾ ਕਾਗਜ਼ ਬਣਾ ਲਵਾਂ। ਹੇ ਨਿਰਿਆ ਮਾਲਕਾ, ਤੇਰੇ ਗੁਣ ਮੈਂ ਫਿਰ ਵੀ ਨਹੀਂ ਲਿਖ ਸਕਦਾ, ਏਡੇ ਬੇਅੰਤ ਨੇ।

ਪਿਆਰਿਆ ਉਸ ਮਾਲਕ ਦੇ ਨਾਲ ਪ੍ਰੀਤ ਜੋੜ ਲੈ, ਉਸ ਮਾਲਕ ਦੇ ਨਾਲ ਸੁਨੇਹ ਲਾ ਲੈ। ਹਜ਼ੂਰ ਧੰਨ ਗੁਰੂ ਅਰਜਨ ਪਾਤਸ਼ਾਹ ਸਾਹਿਬ ਕਹਿੰਦੇ

ਧੰਨ ਗੁਰੂ ਅਰਜਨ ਪਾਤਸ਼ਾਹ ਸਾਹਿਬ ਆਪਣੇ ਮੁਖਾਰ ਦਿਨ ਤੋਂ ਆਂਦੇ ਨੇ ਇੱਕ ਘੜੀ ਦਿਨ ਸਮੋਕੋ ਬਹੁਤ ਦਿਆਰੇ। ਇਹ ਮੇਰਿਆ ਮਾਲਕਾ ਇੱਕ ਘੜੀ ਵੀ ਇੱਕ ਪਲ ਵੀ ਤੇਥੋਂ ਜੇ ਮੈਂ ਵਿਛੜ ਜਾਣਾ ਤੇ ਇੰਜ ਲੱਗਦਾ ਕਿਤਨੇ ਹੀ ਯੁਗ ਬਤੀਤ ਹੋ ਗਏ ਨੇ, ਕਿਤਨਾ ਸਮਾਂ ਲੰਘ ਗਏ।

പകുത് ജയദേവത ജനമോയ മാതാ പിതാ ബി പലേ സൻ ബി നേക് സൻ ഓർ ഇന്നാ ദേ പിതാ സംസ്കൃത ദേ ബി വിദ്വാൻ സൻ ജിസ് തര ഇംഗ്ലിഷ് ഹൈ പഞ്ചാബി ഹൈ ഹിന്ദി ഹൈ ഉർദു ഹൈ ഇസ് തര സംസ്കൃത ഭീ അപ്പനി ഥാ ബി മഹാനത രഖദി ഹൈ സംസ്കൃത ദേ ഇന്നാ ദേ പിതാ വിദ്വാൻ സന് ਤੇ ਕੁਦਰਤੀ ਗੱਲ ਹੈ ਜਿਸ ਕੰਮ ਵਿੱਚ ਪਿਤਾ ਨੂੰ ਫਾਇਦਾ ਪਿਤਾ ਵੀ ਇਹ ਚਾਹੁੰਦਾ ਹੈ ਕਿ ਮੇਰੀ ਔਲਾਦ ਇਹੋ ਹੀ ਕੰਮ ਕਰੇ ਤਾਂ ਕਿ ਜਿਵੇਂ ਮੈਂ ਸੁੱਖ ਪਾ ਰਿਹਾ ਮੇਰਾ ਪੁੱਤਰ ਵੀ ਸੁੱਖ ਪਾਵੇ ਇਹ ਹੁਣ ਗੱਲ ਵੱਖਰੀ ਹੈ ਕਿ ਪੁੱਤਰ ਪਿਤਾ ਦੇ ਕਹੇ ਤੇ ਚੱਲਦਾ ਹੈ ਕਿ ਨਹੀਂ ਚੱਲਦਾ ਮਾਪੇ ਨੇਕ ਮਾਪੇ ਧਰਮੀ ਤੇ ਪੁੱਤਰ ਵੀ ਨੇਕ ਪਿਤਾ ਨੇ ਸੰਸਕ੍ਰਿਤ ਪੜ੍ਹਨ ਵਾਸਤੇ ਪਾਇਆ ਬੜਾ ਸੁੱਖ ਭਰਿਆ ਜੀਵਨ ਬੀਤ ਰਿਹਾ ਪਰ ਗੁਰੂ ਸਾਹਿਬ ਜੀ ਬਾਣੀ ਦੁਆਰਾ ਉਪਦੇਸ਼ ਕਰਦੇ ਹਨ ਜਿਉਂ ਲਾਹਾ ਤੋਟਾ ਤਿਵੇਂ ਵਾਟ ਚੱਲਦੀ ਆਈ ਜੇ ਲਾਭ ਹੈ ਤੇ ਨੁਕਸਾਨ ਵੀ ਹੈ ਜੇ ਨੁਕਸਾਨ ਹੈ ਤੇ ਫਿਰ ਲਾਭ ਹੈ ਖੁਸ਼ੀ ਹੈ ਤੇ ਗਮ ਵੀ ਨਾਲ ਹੈ ਜੇ ਦੁੱਖ ਹੈ ਤੇ ਦੁੱਖ ਦੇ ਬਾਅਦ ਫਿਰ ਸੁੱਖ ਹੈ ਅਸਲ ਵਿੱਚ ਅਸੀਂ ਲੋਕ ਸੁੱਖ ਤੇ ਹਟਾਉਂਦੇ ਹਾਂ ਸੁੱਖ ਤੇ ਮਾਣਦੇ ਹਾਂ ਤੇ ਜਦ ਦੁੱਖ ਲੱਗਦਾ ਹੈ ਤੇ ਫਿਰ ਰੋਣ ਲੱਗ ਪੈਂਦੇ ਜਦਕਿ ਦੁੱਖ ਔਰ ਸੁੱਖ ਦਾ ਮੇਲ ਹੈ ਜਦ ਸੁੱਖ ਹੁੰਦਾ ਹੈ ਫਿਰ ਤੇ ਕਿਸੇ ਦੀ ਪਰਵਾਹ ਨਹੀਂ ਹੁੰਦੀ ਤੇ ਜੇ ਮਾੜਾ ਜਿਹਾ ਵੀ ਦੁੱਖ ਲੱਗੇ ਫਿਰ ਰੋਣ ਬਹਿ ਜਾਂਦੇ ਚਾਹੀਦਾ ਇਹ ਹੈ ਜੇ ਸੁੱਖ ਮਾਣਿਆ ਤੇ ਦੁੱਖ ਵੀ ਮਾਣੀ ਜਿਸ ਤਰ੍ਹਾਂ ਸੁੱਖ ਦਾ ਸਮਾਂ ਆਇਆ ਔਰ ਚਲਾ ਗਿਆ ਇਸੇ ਤਰ੍ਹਾਂ ਦੁੱਖ ਦਾ ਸਮਾਂ ਵੀ ਆਉਂਦਾ ਔਰ ਚਲਾ ਜਾਂਦਾ ਇੱਥੇ ਯਾਦ ਹੀ ਰੱਖਣਾ ਦੁੱਖ ਨੇ ਜਿਤਨਾ ਚਿਰ ਰਹਿਣਾ ਉਸਨੇ ਰਹਿਣਾ ਹੀ ਦੁੱਖ ਨੂੰ ਮਹਿਸੂਸ ਕਰਕੇ ਰਹਾਂਗੇ ਤੇ ਹੋਰ ਦੁਖੀ ਹੋ ਜਾਵਾਂਗੇ ਤੇ ਜੇ ਇਹ ਸੋਚ ਕੇ ਚੱਲੀਏ ਸੁੱਖ ਵੀ ਤੇ ਆਇਆ ਹੀ ਸੀ ਤੇ ਜੇ ਦੁੱਖ ਆ ਗਿਆ ਤੇ ਕੀ ਹੋ ਗਿਆ ਦੁੱਖ ਦੀ ਪਰਵਾਹ ਕਰਨੀ ਛੱਡ ਦਿਆਂਗੇ ਤੇ ਉਹੀ ਦੁੱਖ ਸੁੱਖ ਬਣ ਜਾਏਗਾ ਇਸੇ ਵਾਸਤੇ ਗੁਰਬਾਣੀ ਵਿੱਚ ਕਿਹਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਆਮ ਕੀ ਹੁੰਦਾ ਹੈ ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਮਨਾਇਆ ਜਾਂਦਾ ਜਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਸ ਵੇਲੇ ਹੀ ਕੇਵਲ ਇਹ ਸ਼ਬਦ ਬਹੁਤੇ ਪੜ੍ਹੇ ਜਾਂਦੇ ਕਿ ਗੁਰੂ ਸਾਹਿਬਾਂ ਨੇ ਦੁੱਖ ਨੂੰ ਦੁੱਖ ਨਹੀਂ ਸਮਝਿਆ ਪਰ ਅਸਲ ਵਿੱਚ ਇਹ ਉਪਦੇਸ਼ ਸਾਰਿਆਂ ਵਾਸਤੇ ਸਾਹਿਬ ਜੀ ਕਹਿੰਦੇ ਹਨ ਜੋ ਨਰ ਜਿਹੜਾ ਬੰਦਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁੱਖ ਸਨੇਉ ਅਰ ਪੈ ਨਹੀਂ ਜਾ ਕੇ ਕੰਚਨ ਬਾਟੀ ਮਾਨੈ ਹੁਣ ਸੋਨੇ ਦੀ ਅੰਗੂਠੀ ਪੁੰਗਲ ਵਿੱਚ ਪਾਈ ਹੈ ਉਸ ਦੀ ਕਦਰ ਹੈ ਕਿ ਸੋਨਾ ਬੜਾ ਮਹਿੰਗਾ ਸੋਨੇ ਦੀ ਅੰਗੂਠੀ ਗੁਆਚ ਜਾਏ ਤੇ ਫਿਰ ਬੰਦਾ ਕਿੰਨਾ ਦੁਖੀ ਹੁੰਦਾ ਇਹ ਤੇ ਆਪਾਂ ਜਾਣਦੇ ਕਿ
क्योंकि सोना खरीदन गए सी ते बड़ा महंगा सी, अंगूठी गुआच गई ते बड़ा दुख लगा। पर जे शुरू विच ही ये सोच के चलिए ठीक है सोना सी, फुरशत सी खरीद लिया, गुआचना सी गुआच गए, गुआची चीज लभ जाए ते तां भी ठीक है, नहीं लभी तां भी ठीक, हुण चीज लभे भी ना ते दुखी भी होई जाइए। एक ते चीज दा नुकसान ते चिंता करके शरीर दा भी नुकसान कीता। इहो साडा जीवन है ना, इहो ही दुख है। कुछ मिल गया ते खुश, नुकसान हो गया ते दुख। ते साहिब जी कहिंदे ने जेड़ा दुख नूं दुख नहीं समझे, जेड़ा दुख नूं दुख ना समझे ते सुख विच भी बहुतियां छाला ना मारे, एक बराबर समझे ठीक है। परमात्मा ने सुख दिता है उहदी रजा, दुख दिता है तां की हो गया। जो नर दुख में दुख नहीं मानै, सुख सनेहो आर पै नहीं जाके कंचन माटी मानै। कंचन कहिंदे ने सोने नूं, जेड़ा सोने विच और मिट्टी विच कोई फर्क ना समझे ठीक है तां भी ठीक, नहीं तां भी ठीक। डॉक्टर भी कहिंदे ने जे तुहानूं दुख है ते महसूस ना करो, जिन्ना महसूस करोगे उन्ना दुख ज्यादा तंग करेगा। दुख नूं दुख ना समझो ते सुखी हो जाओगे, जे दुख नूं दुख समझांगे फिर इहदे वर्गा कलेश भी कोई नहीं। इस करके जो होना है वो हो जाना है। कल सुख सी अज दुख है सोचना छड्ड दिओ, दुख सुख बन जाएगा। ते जे सुख होवे ते फिर भी कई बार देखदे आ बंदे कल्पदे रहिंदे, एयर कंडीशन कमरा हुंदा ते अंदर बैठा बंदा कल्प रहा हुंदा, ते कई बार देखदे आ बंदे कई धुप्पे काम करदे ने, चेहरे ते कोई चिंता नहीं हुंदी, काम लगे ने करी जा रहे, क्योंकि उन्होंने दुख नूं दुख नहीं समझिया ते सुखी हन। ते एयर कंडीशन कमरिया विच बैठे भी बंदे कई दुखी हन क्योंकि दुख नूं दुख समझ ले। ते साहिब जी कह रहे हन भाई सुखी होना तेरे हाथ है ते दुखी होना, दुख नूं दुख ना समझ ते सुख वेले बहुतियां छाला ना मार, कदी दुखी नहीं होएगा। ये बाणी केवल सुनन वास्ते नहीं जीवन दी सेध दिंदी है, सिख्या वास्ते है कि दुख नूं दुख ना समझो, सुख विच दरम्याने रहो। कि ठीक है सुख मिलिया भोगना है ते दुख सुख दा संबंध है, ते जिहड़ा समझेगा वो कदी दुख

ਸਾਰੇ ਰਸਨਾ ਪਵਿੱਤਰ ਕਰੋ, ਬੜੀਆਂ ਸੌਖੀਆਂ ਪੰਗਤੀਆਂ ਨੇ। ਵਿਆਹ ਦੀ ਪਾਲਟੀ ਹੋਵੇ ਤੇ ਅੱਜ ਕੱਲ ਟੇਪਾਂ ਲੱਗਦੀਆਂ ਨੇ ਤੇ ਬਹੁਤੇ ਸ਼ਰਾਬਾਂ ਦੀਆਂ ਪਾਲਟੀਆਂ ਵੀ ਕਰਦੇ ਨੇ ਤੇ ਉਦੋਂ ਤੇ ਭਾਵੇਂ ਫੜ ਫੜ ਕੇ ਬਿਠਾਓ ਤਾਂ ਵੀ ਲੋਕੀ ਨੱਚਦੇ ਕਿ ਨਹੀਂ ਹਾਲੇ ਮਵੀ ਹੈਗਾ। ਫਿਰ ਤੇ ਅੱਧੀ ਪੱਗ ਸਿਰ ਤੇ ਅੱਧੀ ਗੱਲ ਵਿਚ ਪਈ ਹੁੰਦੀ ਹੈ। ਚੰਗੇ ਭਲੇ ਸਿਆਣੇ ਬੰਦਿਆਂ ਦਾ ਇਹ ਹਾਲ ਹੁੰਦਾ ਹੈ। ਤੇ ਸਾਧ ਸੰਗਤ ਉਹ ਸਮਾਂ ਠੀਕ ਹੈ, ਲੋਕ ਖੁਸ਼ ਹੁੰਦੇ ਹਨ ਪਰ ਉਹ ਸਮਾਂ ਸਵਾਰਦਾ ਕੁਝ ਨਹੀਂ। ਫਿਰ ਇਹ ਸਮਾਂ ਤੇ ਜੀਵਨ ਸਵਾਰਦਾ ਹੈ ਤੇ ਪਾਗਾਂ ਵਾਲਿਆਂ ਨੂੰ ਸਤਸੰਗ ਮਿਲਦਾ ਹੈ। ਆਓ ਸੁਣਨਾ ਵੀ ਔਰ ਗਾਣਾ ਵੀ ਏ।

ਸੁੱਖ ਦੇ ਸਮੇਂ ਦੀ ਗੱਲ ਕਰਦੇ ਸਨ। ਭਗਤ ਜੈਦੇਵ ਦਾ ਜੀਵਨ ਬੜਾ ਸੁਖੀ ਬੀਤ ਰਿਹਾ ਹੈ ਮਾਂ ਬਾਪ ਦੇ ਨਾਲ। ਅਚਾਨਕ ਭਾਣਾ ਵਰਤਿਆ, ਪਿਤਾ ਮਰ ਗਿਆ, ਮਾਂ ਵੀ ਮਰ ਗਈ ਛੋਟੀ ਉਮਰ, ਮਾਂ ਬਾਪ ਦਾ ਸਾਇਆ ਚਲਾ ਗਿਆ, ਜੀਵਨ ਦੁਖੀ ਹੋ ਗਿਆ। ਬਚਪਨ ਦੀ ਉਮਰ, ਮਨ ਵਿੱਚ ਵੈਰਾਗ ਆ ਗਿਆ, ਮਾਂ ਬਾਪ ਦੇ ਵਿਛੋੜੇ ਦਾ ਦੁੱਖ। ਤੇ ਜੈਦੇਵ ਗਲੀ ਗਲੀ ਘੁੰਮਦਾ, ਹੁਣ ਘਰ ਤੇ ਹੈ ਪਰ ਉਸ ਘਰ ਵਿੱਚ ਮਾਂ ਬਾਪ ਕੋਈ ਨਹੀਂ ਜਿਹੜਾ ਬਾਹਰ ਜਾਂਦੇ ਜੈਦੇਵ ਨੂੰ ਆਵਾਜ਼ ਮਾਰ ਕੇ ਕੋਲ ਬਿਠਾਵੇ। ਐਡਾ ਵੱਡਾ ਘਰ ਤੇ ਖਾਲੀ, ਕੌਣ ਪੁੱਛਦਾ ਕਿਸੇ ਨੂੰ, ਗਲੀ ਗਲੀ ਘੁੰਮਦਾ ਔਰ ਇਤਨਾ ਵੈਰਾਗੀ ਹੋ ਗਿਆ ਮਾਂ ਬਾਪ ਦੇ ਵੈਰਾਗ ਵਿੱਚ। ਭਗਤ ਜੈਦੇਵ ਗੀਤ ਗਾਉਣ ਲੱਗ ਪਿਆ, ਮਾਂ ਬਾਪ ਦੀ ਯਾਦ ਵਿੱਚ ਗੀਤ ਗਾਉਂਦਾ ਹੈ ਤੇ ਹੌਲੀ ਹੌਲੀ ਮਾਂ ਬਾਪ ਦੇ ਵੈਰਾਗ ਨੇ ਪ੍ਰਭੂ ਦਾ ਪਿਆਰ ਲੈ ਲਿਆ। ਮਾਂ ਬਾਪ ਦੇ ਵੈਰਾਗ ਤੋਂ ਉਸ ਵਾਹਿਗੁਰੂ ਦਾ ਵੈਰਾਗ ਮਨ ਵਿੱਚ ਜਾਗ ਪਿਆ ਤੇ ਹੁਣ ਜੈਦੇਵ ਮਾਂ ਬਾਪ ਦੇ ਗੀਤ ਜਿਹੜਾ ਗਾਇਆ ਕਰਦਾ ਸੀ ਹੁਣ ਪ੍ਰਭੂ ਦੇ ਭਜਨ ਗਾਉਣ ਲੱਗ ਪਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਆਪ ਦੀ ਸੁਧ ਨਹੀਂ, ਜੈਦੇਵ ਦਾ ਚਾਚਾ ਨਾਮ ਹੈ ਨਿਰੰਜਨ, ਨਾਮ ਬੜਾ ਸੋਹਣਾ ਹੈ ਨਿਰੰਜਨ ਪਰ ਕੰਮ ਦੁਸ਼ਟਾਂ ਵਾਲੇ। ਨਿਰੰਜਨ ਦਾਸ ਨੇ ਨਕਲੀ ਕਾਗਜ਼ ਬਣਾਏ ਔਰ ਇਹ ਜਾਣ ਲਿਆ ਕਿ ਜੈਦੇਵ ਜਿਹੜਾ ਬੇਪਰਵਾਹ ਹੋ ਗਿਆ, ਇਹਦਾ ਕਾਰੋਬਾਰ ਮੈਂ ਸਾਂਭ ਲਵਾਂ। ਕਹਿਣ ਲੱਗਾ ਜੈਦੇਵ ਤੇਰੇ ਪਿਤਾ ਨੇ ਮੇਰੇ ਕੋਲੋਂ ਕਰਜ਼ਾ ਲਿਆ ਸੀ, ਉਹ ਕਰਜ਼ਾ ਉਤਾਰ ਨਹੀਂ ਸਕਿਆ, ਉਹ ਮਰ ਗਿਆ, ਇਹਨਾਂ ਕਾਗਜ਼ਾਂ ਤੇ ਸਾਈਨ ਕਰ ਦੇ ਤਾਂ ਕਿ ਤੇਰੀ ਜ਼ਮੀਨ ਜਾਇਦਾਦ ਮੈਂ ਲੈ ਲਵਾਂ, ਕਿਉਂਕਿ ਕਰਜ਼ਾ ਤੂੰ ਵੀ ਨਹੀਂ ਲਾ ਸਕਦਾ। ਭਗਤ ਭੋਲੇ ਹੁੰਦੇ ਹਨ। ਭਗਤ ਜੀ ਕਹਿਣ ਲੱਗੇ ਚਾਚਾ ਮੈਨੂੰ ਤੇ ਵੈਸੇ ਕਿਸੇ ਚੀਜ਼ ਦੇ ਨਾਲ ਪਿਆਰ ਨਹੀਂ। ਕਾਗਜ਼ਾਂ ਉੱਤੇ ਭਗਤ ਜੀ ਨੇ ਆਪਣੇ ਦਸਤਖਤ ਕਰ ਦਿੱਤੇ, ਇਧਰ ਨਾਂ ਲਿਖਿਆ ਤੇ ਗੁਰੂ ਸਾਹਿਬ ਜੀ ਬਾਣੀ ਵਿੱਚ ਉਪਦੇਸ਼ ਕਰਦੇ ਹਨ ਪੂਰਾ ਨਿਆਉ ਕਰੇ ਕਰਤਾਰ। ਉਸ ਕਰਤਾਰ ਦਾ ਨਿਆਂ ਪੂਰਾ ਹੈ। ਇਧਰ ਭਗਤ ਦੇ ਨਾਲ ਧੋਖਾ ਕੀਤਾ, ਉਧਰ ਨਿਰੰਜਨ ਦਾਸ ਦੇ ਘਰ ਨੂੰ ਅੱਗ ਲੱਗ ਗਈ। ਇਹਦੀ ਲੜਕੀ ਦੌੜੀ ਆਈ, ਕਹਿਣ ਲੱਗੀ ਪਿਤਾ ਜੀ ਘਰ ਨੂੰ ਅੱਗ ਲੱਗ ਗਈ। ਨਿਰੰਜਨ ਦਾਸ ਘਰ ਨੂੰ ਦੌੜਿਆ, ਘਰ ਨੂੰ ਅੱਗ ਲੱਗੀ ਦੇਖੀ, ਇੰਨਾ ਘਬਰਾ ਗਿਆ। ਉਹ ਜਿਹੜੀ ਨਕਲੀ ਵਸੀਅਤ ਸੀ ਉਹ ਵੀ ਬਲਦੇ ਹੋਏ ਘਰ ਵਿੱਚ ਡਿੱਗ ਕੇ ਸੜ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾ ਇਹ ਕਰ ਰਿਹਾ ਤੇ ਨਾ ਉਹ ਰਿਹਾ, ਪਰ ਭਗਤ ਜੈਦੇਵ ਪਿੱਛੇ ਪਿੱਛੇ ਉਹ ਵੀ ਆਏ। ਭਗਤਾਂ ਦੇ ਮਨ ਵਿੱਚ ਕਿਸੇ ਵਾਸਤੇ ਵੈਰ ਨਹੀਂ ਹੁੰਦਾ, ਉਹ ਵੀ ਪਿੱਛੇ ਪਿੱਛੇ ਆ ਗਏ ਸਨ। ਚਾਚੇ ਦਾ ਘਰ ਸੜਦਾ ਦੇਖਿਆ ਭੋਲਾ ਭਗਤ, ਦੌੜ ਕੇ ਘਰ ਦੇ ਅੰਦਰ ਦਾਖਲ ਹੋਏ,
के घर का कोई समान ते कढ के आवां पर जद अग विच पैर पाया ते सारी अग बुझ गई। आखो सतनाम श्री वाह। गुरु का बचन बसे जी नाले जल नहीं डूबै तस्कर नहीं लेवै पाए ना साके जाले। उस नाम नो पानी डबो नहीं सकदा अग साड़ नहीं सकती। जिन्हां दे हिरदे विच नाम वसदा है वह भी कदी साड़ नहीं सकते। आखो सतनाम श्री वाहे। ये प्रतख नजारा देखे है पिंड दे लोग वह ते नमस्कार करते ही ने। इहदा चाचा निरंजन दास भी हाथ जोड़ के भगत जी दे पैरां ते मत्था टेकदा है ते कहंदा है भगत मैनू माफ कर हुण बेटा नहीं किया हुण भगत किया। कहन लगा मैनू माफ कर मैं कोई कर्जा तेरे पिता कोलों नहीं लैना ना तेरे पिता ने कोई कर्जा लिया। झूठे कागज बनाए सन उस परमात्मा ने मैनू सजा दीती मेरा घर सड़ गया। ते भगत जी कहन लगे चाचा मैनू ते किसे चीज नाल मोह कोई नहीं एक घर बार तू साम ते मैं हुण चले आ उस परमात्मा दे प्यार विच जिधर भी वो मैनू लै गया। कह के घर बार छड़ के

ਚਲਦੇ ਚਲਦੇ ਭਗਤ ਜੀ ਹਿੰਦੁਸਤਾਨ ਦੇ ਵਿੱਚ ਇੱਕ ਬੜਾ ਮੰਨਿਆ ਹੋਇਆ ਤੀਰਥ ਸਥਾਨ ਹੈ ਜਗਨਨਾਥਪੁਰੀ। ਜਗਨਨਾਥਪੁਰੀ ਦਾ ਮੰਦਰ ਬੜਾ ਮਸ਼ਹੂਰ ਹੈ। ਇਸੇ ਮੰਦਰ ਧੰਨ ਗੁਰੂ ਨਾਨਕ ਸਾਹਿਬ ਵੀ ਗਏ ਸਨ ਤੇ ਜਿਸ ਵੇਲੇ ਆਰਤੀ ਦਾ ਸਮਾਂ ਹੋਇਆ ਧੰਨ ਗੁਰੂ ਨਾਨਕ ਸਾਹਿਬ ਮੰਦਰ ਵਿੱਚੋਂ ਬਾਹਰ ਆ ਗਏ ਤਾਂ ਪੁਰੀ ਦਾ ਜਿਹੜਾ ਰਾਜਾ ਸੀ ਉਸਨੇ ਆਪਣੇ ਦਰਬਾਰੀਆਂ ਸਮੇਤ ਆ ਕੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਸੀ ਮਹਾਰਾਜ ਆਰਤੀ ਦੇ ਵੇਲੇ ਤੁਸੀਂ ਮੰਦਰ ਵਿੱਚੋਂ ਬਾਹਰ ਕਿਉਂ ਆਏ ਹੋ ਤਾਂ ਧੰਨ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਕਿਹਾ ਸੀ ਰਾਜਨ ਤੁਸੀਂ ਪੱਥਰ ਦੀਆਂ ਮੂਰਤੀਆਂ ਦੀ ਆਰਤੀ ਕਰਦੇ ਹੋ ਦੀਵੇ ਬਾਲ ਕੇ ਕੁਝ ਫੁੱਲ ਰੱਖ ਕੇ ਧੂਪ ਜਗਾ ਕੇ ਚਵਰ ਚੁਲਾਉਂਦੇ ਹੋ ਟਲ ਖੜਕਾਉਂਦੇ ਹੋ ਇੱਕ ਆਰਤੀ ਉਸ ਜਗਨਨਾਥ ਦੀ ਖੰਡ ਬ੍ਰਹਿਮੰਡ ਪੈ ਕਰਦੇ ਹਨ ਤੇ ਰਾਜਾ ਹੈਰਾਨ ਹੋ ਕੇ ਕਹਿਣ ਲੱਗਾ ਕਿਹੜੀ ਆਰਤੀ ਖੰਡ ਬ੍ਰਹਿਮੰਡ ਕਰਦੇ ਉੱਥੇ ਫਿਰ ਸਤਿਗੁਰਾਂ ਨੇ ਕਿਹਾ ਸੀ ਰਾਜਨ ਆਕਾਸ਼ ਵੱਲ ਦੇਖ ਰਾਜਾ ਕਹਿਣ ਲੱਗਾ ਆਕਾਸ਼ ਦੇਖਿਆ ਤੇ ਸਾਹਿਬ ਜੀ ਕਹਿਣ ਲੱਗੇ ਨਜ਼ਰ ਕੀ ਆਇਆ ਕਹਿਣ ਲੱਗਾ ਮਹਾਰਾਜ ਤਾਰੇ ਚੜ੍ਹੇ ਨੇ ਚੰਦਰਮਾ ਚੜ੍ਹੇ ਸਾਹਿਬ ਜੀ ਕਹਿਣ ਲੱਗੇ ਬਸ ਇਹੋ ਕੁਝ ਹੀ ਦੇਖਿਆ ਸਤਿਗੁਰੂ ਕਹਿਣ ਲੱਗੇ ਰਾਜਨ ਜਦ ਤੂੰ ਆਰਤੀ ਕਰਦਾ ਸੈਂ ਇੱਕ ਥਾਲ ਤੇਰੇ ਹੱਥ ਵਿੱਚ ਸੀ ਉਸ ਥਾਲ ਦੇ ਵਿੱਚ ਦੀਵਾ ਬਾਲਿਆ ਸੀ ਕੁਝ ਸੁੱਚੇ ਮੋਤੀ ਸਨ ਧੂਪ ਸੀ ਕੁਝ ਫੁੱਲ ਐ ਰਾਜਨ ਉਹ ਜਿਹੜਾ ਪਰਮਾਤਮਾ ਹੈ ਉਹ ਕੇਵਲ ਪੱਥਰ ਦੀਆਂ ਮੂਰਤੀਆਂ ਨਹੀਂ ਉਹ ਤੇ ਹਰ ਜਗ੍ਹਾ ਜਰਰੇ ਜਰਰੇ ਵਿੱਚ ਹੈ ਉਹ ਜਿਹੜਾ ਅਕਾਲ ਪੁਰਖ ਹੈ ਇਤਨਾ ਬੇਅੰਤ ਹੈ ਕਿ ਰਾਜਨ ਸੁਣ ਇਹ ਜਿਹੜਾ ਗਗਨ ਹੈ ਇਹ ਜਿਹੜਾ ਆਕਾਸ਼ ਹੈ ਇੱਕ ਥਾਲ ਹੈ ਇਹ ਜਿਹੜੇ ਤਾਰੇ ਹਨ ਇਹ ਮੋਤੀਆਂ ਦੀ ਤਰ੍ਹਾਂ ਹਨ ਤੇ ਇਹ ਜਿਹੜਾ ਚੰਦਰਮਾ ਹੈ ਸੂਰਜ ਹੈ ਇਹ ਦੀਵੇ ਹਨ ਇੱਕ ਚਵਰ ਤੂੰ ਚਲਾ ਰਹੇ ਹੱਥ ਵਿੱਚ ਪਕੜ ਕੇ ਤੇ ਇਹ ਜਿਹੜੀ ਹਵਾ ਹੈ ਇਹ ਉਸ ਪਰਮਾਤਮਾ ਨੂੰ ਚਵਰ ਕਰਦੀ ਹੈ ਉੱਥੇ ਫਿਰ ਸ਼ਬਦ ਉਚਾਰਿਆ ਸੀ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੂ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਤੂੰ ਤੇ ਥੋੜੇ ਜਿਹੇ ਫੁੱਲ ਰੱਖ ਕੇ ਕਹਿ ਰਹੇ ਹੈ ਕਿ ਮੈਂ ਆਰਤੀ ਕਰਦਾ ਇਹ ਖੰਡਾ ਬ੍ਰਹਮੰਡਾਂ ਵਿੱਚ ਜਿਹੜੀ ਬਨਸਪਤੀ ਹੈ ਜਿਹੜੇ ਫੁੱਲ ਹਨ ਇਹ ਸਾਰੇ ਉਹਦੇ ਚਰਨਾਂ ਵਿੱਚ ਹਨ ਉਸ ਜਗਨਨਾਥਪੁਰੀ ਨੂੰ ਭਗਤ ਜੈਦੇਵ ਜੀ ਚੱਲੇ ਹੋਏ ਔਰ ਅੱਜ ਸ਼ਹਿਰ ਦੇ ਬਾਹਰ ਜਾ ਪਹੁੰਚੇ ਆਓ ਇੱਕ ਵਾਰੀ ਸਾਰੇ ਗੁਰੂ ਰਸਨਾ ਪਵਿੱਤਰ

ਹਾਲੀ ਜਿੰਨੀ ਸੰਗਤ ਬੈਠੀ ਇੰਨੀ ਆਵਾਜ਼ ਨਹੀਂ, ਸਾਰੇ ਕਿਰਪਾ ਕਰੋ, ਕਿਉਂਕਿ ਜਪਣ ਦੇ ਨਾਲ ਹੀ ਮਨ ਆਤਮਾ ਪਵਿੱਤਰ ਹੁੰਦਾ ਹੈ। ਅੱਜ ਕੱਲ ਵੈਸੇ ਵੀ ਰਿਵਾਜ ਹੈ, ਸਾਰੀ ਉਮਰ ਬੰਦਾ ਗੁਰਦੁਆਰੇ ਦਾ ਮੂੰਹ ਨਹੀਂ ਦੇਖਦਾ, ਤੇ ਜਦੋਂ ਮਰਦਾ ਤੇ ਕਾਰਡ ਤੇ ਲਿਖਿਆ ਹੁੰਦਾ ਸੱਚਖੰਡ ਵਾਸੀ ਜਾਂ ਲਿਖਿਆ ਹੋਗਾ ਸਵਰਗ ਵਾਸੀ, ਸਾਰੀ ਉਮਰ ਤੇ ਕਦੀ ਗੁਰਦੁਆਰੇ ਵੱਲ ਮੂੰਹ ਨਹੀਂ ਕੀਤਾ, ਤੇ ਮਰਨ ਲੱਗਿਆ ਸੱਚਖੰਡ ਦਾ ਵਾਸੀ ਕਿਸ ਤਰ੍ਹਾਂ ਹੋ ਜਾਏਗਾ? ਜੋ ਦੁਨੀਆਂ ਭਰ ਦੀਆਂ ਬੁਰਾਈਆਂ ਬੰਦਾ ਕਰਦਾ ਹੈ ਤੇ ਮਰਨ ਲੱਗਿਆ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਂਦੀਆਂ, ਤੇ ਕੁਝ ਸਾਡੇ ਅਰਦਾਸ ਕਰਨ ਵਾਲੇ ਪਿਆਰੇ ਵੀ ਨਹੀਂ ਸੋਚਦੇ। ਆਮ ਅਰਦਾਸ ਹੁੰਦੀ ਹੈ ਸਵਰਗਵਾਸੀ ਫਲਾਣਾ ਸਿੰਘ ਜਾਂ ਸਵਰਗਵਾਸੀ ਫਲਾਣਾ, ਆਪਦੇ ਚਰਨਾਂ ਵਿੱਚ ਹਾਜ਼ਰ ਹੈ, ਚਰਨਾਂ ਵਿੱਚ ਨਿਵਾਸ ਦੇਣਾ। ਜੇ ਸਵਰਗਵਾਸੀ ਹੋ ਹੀ ਗਿਆ ਫਿਰ ਅਰਦਾਸ ਦੀ ਕੀ ਲੋੜ ਹੈ? ਕਾਰਡਾਂ ਤੇ ਵੀ ਇਹੀ ਲਿਖਦੇ ਆ ਨਾ, ਜਾਂ ਸਵਰਗਵਾਸੀ ਜਾਂ ਸੱਚਖੰਡ ਵਾਸੀ। ਜੇ ਸਾਨੂੰ ਭਰੋਸਾ ਹੈ ਕੋਈ ਸੱਚਖੰਡ ਦਾ ਵਾਸੀ ਹੋ ਹੀ ਗਿਆ ਫਿਰ ਅਰਦਾਸਾਂ ਦੀ ਕੀ ਲੋੜ ਹੈ? ਸਾਰੀ ਉਮਰ ਬੰਦਾ ਸ਼ਰਾਬੀ ਕਬਾਬੀ ਰਹਿੰਦਾ ਤੇ ਜਦ ਉਹਦਾ ਭੋਗ ਪੈਂਦਾ ਤੇ ਫਿਰ ਕਹਿੰਦੇ ਨੇ ਜੀ ਸ਼ਬਦ ਪੜੋ, ਗੁਰਮੁਖ ਜਨਮ ਸਵਾਰ ਦਰਗੇ ਚੱਲਿਆ। ਸਵਰਗ ਵਿੱਚ ਸੱਚਖੰਡ ਵਿੱਚ ਇਸ ਤਰ੍ਹਾਂ ਤੇ ਬੰਦਾ ਨਹੀਂ ਜਾਂਦਾ। ਦੁਨੀਆਂ ਭਰ ਦੀਆਂ ਬੁਰਾਈਆਂ ਕਰਦਾ, ਸ਼ਰਾਬੀ ਕਬਾਬੀ ਬੰਦਾ ਹੁੰਦਾ, ਪਤਾ ਵੀ ਬੜਾ ਭੈੜਾ, ਪਰ ਫਿਰ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲੋਕ ਕਹਿੰਦੇ ਨੇ ਜੀ ਬੜਾ ਗੁਰਮੁਖ ਪਰਿਵਾਰ ਹੈ, ਸਿਰਫ ਘਰ ਵਾਲਿਆਂ ਨੂੰ ਖੁਸ਼ ਕਰਨ ਵਾਸਤੇ। ਪਰ ਸਾਧ ਸੰਗਤ, ਜੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਵੀ ਝੂਠ ਬੋਲਾਂਗੇ ਫਿਰ ਕਿਹੜੇ ਯੁੱਗ ਭਲਾ ਹੋਵੇਗਾ? ਉੱਥੇ ਸੱਚੋ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ, ਇੱਥੇ ਮੂੰਹ ਮਲਾਜੀ ਦੀਆਂ ਗੱਲਾਂ ਨਹੀਂ, ਇੱਥੇ ਤੇ ਸੱਚ ਤੇ ਨਬੇੜੇ ਹਨ। ਸਾਹਿਬ ਜੀ ਕਹਿੰਦੇ ਹਨ, ਆਸਾ ਦੀ ਵਾਰ ਦੀ ਪੌੜੀ ਆਪਾਂ ਪੜ੍ਹਦੇ ਹਾਂ, ਔਰ ਇਹਨਾਂ ਪੌੜੀਆਂ ਨੂੰ ਬੜੇ ਧਿਆਨ ਨਾਲ ਸਰਵਣ ਕਰਿਆ ਕਰੋ। ਵੱਡਾ ਹੋਵਾ ਦੁਨੀਦਾਰ, ਗੱਲ ਸੰਗਲ ਘੱਤ ਚਲਾਇਆ। ਕੋਈ ਮਰ ਗਿਆ ਤੇ ਬੜੇ ਬੈਂਡ ਵਾਜੇ ਵੱਜਦੇ ਸਨ, ਅੱਜ ਕੱਲ ਵੀ ਹੁੰਦਾ ਨਾ, ਕੋਈ ਲੀਡਰ ਮਰ ਜਾਏ ਤੇ ਤੋਪਾਂ ਦੀ ਸਲਾਮੀ ਦਿੱਤੀ ਜਾਂਦੀ, ਬੰਦੂਕਾਂ ਦੀ ਸਲਾਮੀ ਦਿੱਤੀ ਜਾਂਦੀ ਤੇ ਬੜੇ ਬੜੇ ਪ੍ਰੋਗਰਾਮ ਕੀਤੇ ਜਾਂਦੇ। ਇਸੇ ਤਰ੍ਹਾਂ ਕੋਈ ਵੱਡਾ ਬੰਦਾ ਮਰਿਆ ਤੇ ਬੜਾ ਢੋਲ ਢਮੱਕਾ ਵੱਜਦਾ ਸੀ ਤੇ ਮਰਦਾਨਾ ਕਹਿਣ ਲੱਗਾ ਮਹਾਰਾਜ ਬੜੇ ਢੋਲ ਪਏ ਵੱਜਦੇ ਨੇ, ਤੇ ਸਾਹਿਬ ਜੀ ਹੱਸ ਕੇ ਕਹਿਣ ਲੱਗਿਆ ਮਰਦਾਨਿਆਂ, ਸਾਹਿਬ ਜੀ ਹੱਸ ਕੇ ਕਹਿੰਦੇ ਨੇ ਮਰਦਾਨੇ ਇਹ ਢੋਲ ਇੱਥੇ ਵਾਸਤੇ ਹੀ ਨੇ, ਅੱਗੇ ਵਾਸਤੇ ਨਹੀਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਹੀ ਢੋਲ ਪਏ ਵੱਜਦੇ ਨੇ, ਅੱਗੇ ਤੇ ਮੂੰਹ ਕਾਲਾ ਹੋਣਾ। ਉੱਥੇ ਫਿਰ ਇਹ ਪੌੜੀ ਉਚਾਰੀ, ਸਤਿਗੁਰ ਅੱਗੇ ਮਰਦਾਨਿਆਂ ਸੁਣ, ਵੱਡਾ ਹੋਆ ਦੁਨੀਦਾਰ, ਗੱਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਏ, ਬੈ ਲੇਖਾ ਕਰ ਸਮਝਾਇਆ, ਥਾਂ ਨਾ ਹੋਵੇ ਬਹੁਤੀ, ਹੁਣ ਸੁਣੀਏ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਉਹ ਇਹ ਲੋਕ ਤੇ ਢੋਲ ਵਜਾ ਰਹੇ ਨੇ ਕਿ ਵੱਡਾ ਬੰਦਾ ਮਰਿਆ, ਬੜਾ ਪੈਸੇ ਵਾਲਾ ਸੀ, ਬੜੀ ਤਾਕਤ ਰੱਖਦਾ ਸੀ, ਪਰ ਮਰਦਾਨੇ ਇਹ ਕੀ ਜਾਣਨ ਕਿ ਜਮਾਨੇ ਤੇ ਗੱਲ ਵਿੱਚ ਸੰਗਲ ਪਾਏ ਹੈ, ਉਹ ਤੇ ਘੜੀਸ ਕੇ ਲਈ ਜਾਂਦੇ ਨੇ ਤੇ ਇਹ ਕਹਿੰਦੇ ਨੇ ਮੁਕਤ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ।

ਜੀ ਦੀ ਬੜੀ ਸਮਝੀ ਗੱਲ ਕਰਦੇ ਕਹਿੰਦੇ ਨੇ ਜਿਸੇ ਕਿਸੇ ਦੀ ਠੱਗੀ ਨੂੰ ਜਾਣਨਾ ਚਾਹੋ ਬਈ ਕਿਸ ਤਰ੍ਹਾਂ ਕਰਤੱਵ ਕਰਦਾ ਤੇ ਉਹਦੇ ਮਿੱਤਰ ਬਣ ਜਾ ਉਹਦੇ ਨਜ਼ਦੀਕ ਚਲੇ ਜਾ ਪਰ ਉਹਦੇ ਸਾਰੇ ਰਾਜ਼ ਖੁੱਲ ਜਾਂਦੇ ਹਨ ਉਸ ਮਿੱਤਰ ਕਬੀਰ ਕਹਿੰਦਾ ਮੈਂ ਵੀ ਹੁਣ ਉਸਦਾ ਰਾਜ਼ਦਾਰ ਬਣ ਗਿਆ ਕਿਉਂਕਿ ਮੈਂ ਬਹੁਤ ਉਹਦੇ ਨਜ਼ਦੀਕ ਚਲਾ ਗਿਆ ਉਸ ਮਾਲਕ ਦੇ ਤੇ ਲੋਕ ਤਾਂ ਠੱਗੀ ਵਿੱਚ ਆ ਜਾਂਦੇ ਨੇ ਮੈਂ ਨਹੀਂ ਆਉਂਦਾ ਹੁਣ ਉਹਦੀ ਠੱਗੀ ਇੱਕ ਵਾਰੀ ਪਿਆਰ ਨਾਲ ਬੋਲੀਏ ਮੈਂ ਨਹੀਂ ਉਹਦੀਆਂ ਉਹ ਜੋ ਠੱਗੀ ਦੀਆਂ ਗੱਲਾਂ ਕਰਦੇ ਮੈਂ ਨਹੀਂ ਆਉਂਦਾ ਤੇ ਲੋਕ ਆਉਂਦੇ ਨੇ ਹੈਨ ਐਸੇ ਵੀ ਭਾਈ ਭਿਖਾਰੀ ਦਰੀਆਂ ਸੀ ਰਹੇ ਕੋਈ ਆਉਂਦਾ ਤੇ ਆ ਕੇ ਆਖਦੇ ਚਲੋ ਬਾਹਰ ਬਰਾਤ ਖੜੀ ਹੈ ਇਹ ਤਾਂ ਕੰਮ ਬਾਅਦ ਵਿੱਚ ਵੀ ਹੋ ਸਕਦਾ ਕਹਿੰਦਾ ਨਹੀਂ ਇਹਦੀ ਬੜੀ ਲੋੜ ਪੈਣੀ ਹੈ ਅੱਜ ਜਿਹੜਾ ਘੋੜੀ ਤੇ ਚੜਿਆ ਕੱਲ ਉਸਨੇ ਮਰ ਜਾਣਾ ਤੇ ਤੁਹਾਨੂੰ ਪਤਾ ਇਸ ਗੱਲ ਦਾ ਹਾਂ ਪਤਾ ਹੈ ਫਿਰ ਵੀ ਇਹ ਸਾਰੇ ਕਾਰਜ ਕਰੀ ਜਾਂਦੇ ਹੋ ਕਹਿਣ ਲੱਗਾ ਮੈਂ ਕਿੱਥੇ ਕਰਦੀ ਉਹ ਆਪ ਮਾਲਕ ਕਰਦੀ ਮੇਰੀ ਕੀ ਹਸਤੀ ਹੈ ਠੱਗੀ ਵਿੱਚੋਂ ਨਿਕਲ ਕੇ ਤੇ ਕਬੀਰ ਜੀ ਆਖਰੀ ਤੁਕਾਂ ਵਿੱਚ ਫਰਮਾਨ ਕਰਦੇ ਨੇ

ਇੱਕ ਵਾਰ ਗੁਰੂ ਦੇ ਚਰਨਾਂ ਨਾਲ ਆਪਣਾ ਮਨ ਜੋੜੋ। ਇਹ ਮਨ ਵਿਰਤੀਆਂ ਜਦ ਤੱਕ ਇਕਾਗਰ ਨਹੀਂ ਹੁੰਦੀਆਂ ਅਸੀਂ ਗੁਰੂ ਤੋਂ ਦੂਰ ਰਹਿੰਦੇ ਹਾਂ। ਕਿਸੇ ਕੇਂਦਰ ਤੋਂ ਦੂਰ ਰਹਿਣਾ ਹੀ ਮਨ ਦੀ ਪਰੇਸ਼ਾਨੀ ਹੈ ਤੇ ਕਿਸੇ ਦਾ ਮਿਲਾਪ ਹੋ ਜਾਣਾ ਮਨ ਦੀ ਪ੍ਰਸੰਨਤਾ ਹੈ। ਇੱਕ ਵਾਰ ਰਸਨਾ ਪਵਿੱਤਰ ਕਰੋ ਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ।

प्रेम सहित गल लावे। छोटी उम्र दा कोई 10 साल दा ये बच्चा पता नहीं कौन सी जो इस दे नाल नाल अज गाउंदा आ रहा है। प्रेम सहित गल लावे, अज सारी खेल भुल गई। अगे तां बड़ी चा नाल खेलदा सी, ते कई वार खेलदियां खेलदियां कोयला हो जांदा सी, पर अज तां सूरज भी नहीं डुबिया, घर आ गया, चुप है। मां ने पुछया, बेटा अगे जदों तू खेल के आना तेनू भुख लगती, तू रोटी मंगना या ये गल कहना कि मैनू प्यास लगी ये पानी पीना। अज तेनू भुख नहीं लगी, तेनू प्यास नहीं लगी, पर ये अजे भी चुप है। मां होर बड़ी परेशान है, प्यार कीता चोली विच लिया, पुछया अज परेशान क्यों है, क्योंकि इको ही एक तां पुत्र सी। ते जे मां पुछदी कि अज तू जल्दी क्यों घर आ गए, कहन लगा मां कोई कह रहा सी अज प्रेम सहित गल लावे। कौन है वो गले लाण वाला? मैं सोच रहा सी कि पिता दा साया ते बचपन तो ही उठ गया सिर तो, हुण कौन गले लाएगा। जिन्हां बच्चियां दे पिता घर विच हुंदे ने ओ खेलण तो बाद अपने पिता दे गले जाके लगदे ने। मैनू कौन गले लावे? मां ने सोचिया कि ए गल इस बच्चे दे दिल च बैठ गई है कि कौन गले लावे। इन्ने चिर नूं एक सनेहा मिलिया, बाहरों आवाज आई, मां दरवाजा खोल। बड़ा प्यारा शब्द है मां, मां ने उठ के दरवाजा खोलिया। सदके आ मैं तेरे राह तो, सदके आ मैं तेरे कदमां तो, अज मेरे घर मेरी गरीबणी दे घर किवें आना हो गया। कहन लगा मां तैनू खुशी होएगी, कल संगतां जा रही ने गुरु गोबिंद सिंह महाराज दे दर्शन करन वास्ते, श्री आनंदपुर साहब जाना है, इत्थो बहुत सारियां संगतां जा रही ने। मां जे तू जाना होवे तां तैयारी कर ले। मां कहन लगी बेटा मैं चली तां जावां पर मेरे कोल तां भेटा ही कोई नहीं रखण वास्ते, जिहड़ी गुरु दे चरणां विच जाके रखणी है।
ਲੋਕ ਤਾਂ ਭੇਟਾ ਲੈ ਕੇ ਜਾਣਗੇ, ਲੋਕਾਂ ਨੇ ਤਾਂ ਸੁਖਣਾ ਸੁਖੀਆਂ ਹੋਈਆਂ ਨੇ। ਉਹਨਾਂ ਨੇ ਤਾਂ ਸਾਲ ਦਾ ਦਸਵੰਧ ਇਕੱਠਾ ਕੀਤਾ ਹੋਇਆ, ਪਰ ਮੇਰੇ ਘਰ ਤਾਂ ਇੱਕ ਦਿਨ ਰੋਟੀ ਪੱਕਦੀ ਏ, ਦੂਜੇ ਦਿਨ ਨਹੀਂ ਪੱਕਦੀ। ਬੱਚਾ ਝੋਲੀ ਚੋਂ ਉੱਠਿਆ ਤੇ ਕਹਿਣ ਲੱਗਾ, ਮਾਂ ਮੈਨੂੰ ਹੁਣ ਚੇਤੇ ਆ ਗਿਆ, ਜਦੋਂ ਮੈਂ ਖੇਲ ਰਿਹਾ ਸੀ ਉਦੋਂ ਮੇਰੇ ਕੰਨ ਚ ਇੱਕ ਆਵਾਜ਼ ਪਈ ਸੀ, ਕੋਈ ਕਹਿ ਰਿਹਾ ਸੀ ਕਿ ਜਿਹੜਾ ਪ੍ਰੇਮ ਸਹਿਤ ਗੱਲ ਲਾਵੇ ਉਹ ਆਨੰਦਪੁਰ ਰਹਿੰਦਾ। ਤੇ ਮੈਂ ਇਹ ਵੀ ਸੁਣਿਆ ਕਿ ਜਿਸ ਨੂੰ ਪਿਤਾ ਦਾ ਪਿਆਰ ਨਾ ਮਿਲੇ ਉਹਦਾ ਪਿਆਰ ਲੈ ਲਵੇ। ਮਾਂ ਮੈਂ ਉਹਦੇ ਗਲੇ ਲੱਗਣਾ, ਮਾਂ ਦੇ ਅੱਖਾਂ ਵਿੱਚ ਹੰਝੂ ਕਿਰ ਆਏ। ਮਾਂ ਕਹਿਣ ਲੱਗੀ, ਪੁੱਤਰ ਮੈਂ ਬਿਰਧ ਹਾਂ, ਮੈਂ ਜਾ ਨਹੀਂ ਸਕਦੀ, ਤੇ ਜੇ ਤੈਨੂੰ ਮੈਂ ਭੇਜਾਂ ਤੇ ਕਿਸ ਦੇ ਸਹਾਰੇ ਤੇ ਭੇਜਾਂ। ਬੱਚਾ ਕਹਿਣ ਲੱਗਾ, ਮਾਂ ਮੇਰੇ ਨਾਲ ਦੇ ਵੀ ਸਾਥੀ ਜਾ ਰਹੇ ਨੇ। ਤੇ ਮਾਂ ਕਹਿਣ ਲੱਗੀ, ਕਿਸੇ ਦਾ ਪਿਤਾ ਹੋਏਗਾ ਨਾਲ, ਕਿਸੇ ਦੀ ਮਾਂ ਹੋਏਗੀ, ਤੂੰ ਤਾਂ ਇਕੱਲਾ ਹੋਏਗਾ, ਤੈਨੂੰ ਕੌਣ ਸੰਭਾਲੇਗਾ? ਜੇ ਤੈਨੂੰ ਰਸਤੇ ਵਿੱਚ ਨੀਂਦ ਆ ਗਈ ਤੇ ਤੈਨੂੰ ਕੌਣ ਉਠਾਏਗਾ, ਕਿਉਂਕਿ ਤੇਰਾ ਤਾਂ ਕੋਈ ਹੋਣਾ ਨਹੀਂ। ਆਖਰ ਬੱਚਾ ਕਹਿਣ ਲੱਗਾ, ਮੈਂ ਤੇ ਜਾਵਾਂ, ਮੈਂ ਤੇ ਜਾਣਾ, ਸਿਰਫ ਮੈਂ ਉਹਦੇ ਗਲੇ ਨਾਲ ਲੱਗ ਕੇ ਦੇਖਣਾ ਹੈ। ਇਹੋ ਹੀ ਮੇਰੇ ਕੰਨਾਂ ਵਿੱਚ ਆਵਾਜ਼ ਗੂੰਜ ਰਹੀ ਹੈ, ਪ੍ਰੇਮ ਸਹਿਤ ਗੱਲ ਲਾਵੇ। ਰਾਤ ਪੈ ਗਈ, ਰਾਤ ਦੇ 12 ਵਜੇ ਤੇ ਅੱਖ ਖੁੱਲ ਗਈ, ਉੱਠ ਕੇ ਬਹਿ ਗਿਆ, ਕਹਿਣ ਲੱਗਾ, ਮਾਂ ਉਹ ਜਾਂਦਿਆਂ ਹੀ ਗੱਲ ਨਾਲ ਲਾ ਲਵੇਗਾ, ਉਹਨੂੰ ਕੀ ਪਤਾ ਲੱਗੇਗਾ ਮੈਂ ਕੌਣ ਹਾਂ? ਤੇ ਮਾਂ ਕਹਿਣ ਲੱਗੀ, ਬੇਟਾ

ਦਰਵਾਜ਼ੇ ਦੇ ਵਿਚਕਾਰ ਜਦੋਂ ਮੁਸਲਮਾਨ ਇੰਡੀਆ ਤੇ ਹਮਲਾ ਕਰਿਆ ਕਰਦੇ ਸਨ ਤੇ ਜਿਹੜੇ ਗਰੀਬ ਲੋਕ ਸਨ ਉਹਨਾਂ ਨੇ ਪੈਸੇ ਰੱਖਣ ਦੀ ਥਾਂ ਦਰਵਾਜ਼ੇ ਦੇ ਵਿਚਕਾਰ ਉਸ ਥਾਂ ਨੂੰ ਪੁੱਟ ਕੇ ਤੇ ਜੋ ਕੁਝ ਵੀ ਹੋਣਾ ਥੋੜਾ ਬਹੁਤ ਉਹ ਇੱਕ ਮਿੱਟੀ ਦੇ ਕੁੱਜੇ ਵਿੱਚ ਰੱਖ ਕੇ ਉੱਤੇ ਢੱਕਣ ਦੇ ਕੇ ਤੇ ਫਿਰ ਉਸ ਧਰਤੀ ਨੂੰ ਬੰਦ ਕਰ ਦੇਣਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ। ਤੇ ਮਾਂ ਕਹਿਣ ਲੱਗੀ, ਬੇਟਾ ਜਦੋਂ ਤੇਰਾ ਪਿਤਾ ਗੁਜ਼ਰਿਆ ਸੀ ਉਦੋਂ ਤੇਰਾ ਪਿਤਾ ਇੱਕ ਟਕਾ ਇਸ ਕੁੱਜੇ ਵਿੱਚ ਰੱਖ ਕੇ ਗਿਆ ਸੀ ਤੇ ਮੈਨੂੰ ਕਹਿ ਕੇ ਗਿਆ ਸੀ ਕਿ ਜਦੋਂ ਕੋਈ ਤੇਰੇ ਤੇ ਮੁਸ਼ਕਲ ਬਣ ਆਵੇ ਇਹ ਟਕਾ ਕੱਢ ਕੇ ਤੇ ਵਰਤ ਲਵੇ। ਮੇਰੀ ਸਾਰੀ ਜ਼ਿੰਦਗੀ ਦੀ ਪੂੰਜੀ ਇਹੋ ਹੀ ਹੈ ਤੇ ਅਹਲਾ ਟਕਾ ਲੈ ਜਾ ਕਿਉਂਕਿ ਖਾਲੀ ਹੱਥ ਨਹੀਂ ਜਾਣਾ। ਤੇ ਜਦੋਂ ਤੂੰ ਅਨੰਦਪੁਰ ਸਾਹਿਬ ਜਾਏਗਾ ਨਾ ਇਹ ਸਾਰੀਆਂ ਸੰਗਤਾਂ ਜਦੋਂ ਭੇਟਾ ਰੱਖ ਲੈਣਗੀਆਂ ਤੂੰ ਸਭ ਤੋਂ ਬਾਅਦ ਵਿੱਚ ਭੇਟਾ ਰੱਖੀ ਕਿਉਂਕਿ ਥੋੜੀ ਜਿਹੀ ਹੋਈ। ਤੇ ਕਹਿ ਦੇਵੀਂ ਸੱਚੇ ਪਾਤਸ਼ਾਹ ਮੇਰੀ ਮਾਂ ਕੋਲ ਇਹੋ ਹੀ ਕੁਝ ਸੀ ਤੇਰਿਆਂ ਚਰਨਾਂ ਵਿੱਚ ਅਰਪਣ ਕਰ ਦਿੱਤਾ ਹੈ। ਆਖਰ ਸਾਧ ਸੰਗਤ ਦੂਜੇ ਦਿਨ ਜਥੇਦਾਰ ਨੇ ਹੁਕਮ ਦੇ ਦਿੱਤਾ ਤਿਆਰੀ ਦਾ, ਸੰਗਤਾਂ ਤਿਆਰ ਹੋ ਗਈਆਂ। ਮਾਂ ਨੇ ਵੀ ਜੋ ਪੁਰਾਣੇ ਕੱਪੜੇ ਸਨ ਨਵੇਂ ਕੱਪੜੇ ਵੀ ਨਾ ਮਾਂ ਕੋਲ ਜੁੜੇ, ਪੁਰਾਣੇ ਹੀ ਕੱਪੜੇ ਪਾ ਕੇ ਜਦੋਂ ਟੋਰਨ ਲੱਗੀ ਤੇ ਬੱਚੇ ਨੇ ਆਖਿਆ ਮਾਂ ਸਾਰਿਆਂ ਨੇ ਤੇ ਨਵੇਂ ਕੱਪੜੇ ਪਾਏ ਹੋਏ ਨੇ, ਮੈਂ ਪੁਰਾਣੇ ਕੱਪੜੇ ਪਾਏ ਨੇ, ਕਿਤੇ ਐਸਾ ਤਾਂ ਨਹੀਂ ਕਿ ਮੇਰੇ ਪੁਰਾਣੇ ਕੱਪੜੇ ਵੇਖ ਕੇ ਮੈਨੂੰ ਗੱਲ ਨਾਲ ਨਾ ਲਾਵੇ। ਤੇ ਮਾਂ ਕਹਿਣ ਲੱਗੀ ਉਹ ਪੁਰਾਣੇ ਕੱਪੜੇ ਵਾਲਿਆਂ ਨੂੰ ਢੂੰਡ ਕੇ ਗੱਲ ਨਾਲ ਲਾਉਂਦਾ ਹੈ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿ। ਸੰਗਤਾਂ ਟੁਰ ਪਈਆਂ ਤੇ ਕੀ ਪੜ੍ਹ ਰਹੇ ਨੇ

ਪੜਦੇ ਜਾ ਰਹੇ ਨੇ। ਪੈਦਲ ਚੱਲਣ ਦਾ ਰਸਤਾ ਸੀ, ਦੋਵਾਂ ਪਾਸੇ ਪਹਾੜੀਆਂ ਨੇ, ਦਰਖਤਾਂ ਦੇ ਵਿੱਚੋਂ ਸ਼ਾਂ ਸ਼ਾਂ ਦੀ ਆਵਾਜ਼ ਆ ਰਹੀ ਸੀ। ਸ਼ਾਮਾਂ ਪੈ ਗਈਆਂ ਸਨ। ਜਥੇਦਾਰ ਨੇ ਹੁਕਮ ਦੇ ਦਿੱਤਾ ਕਿ ਰਾਤ ਇੱਥੇ ਹੀ ਕੱਟ ਲਈਏ। ਇੱਕ ਪਾਸੇ ਪਾਣੀ ਦਾ ਚਸ਼ਮਾ ਵਗ ਰਿਹਾ ਸੀ, ਦੂਜੇ ਪਾਸੇ ਪਹਾੜੀ ਦੇ ਦਰਖਤ ਸਨ, ਉੱਚੀਆਂ ਉੱਚੀਆਂ ਪਹਾੜੀਆਂ। ਸੰਗਤਾਂ ਨੇ ਇੱਥੇ ਹੀ ਤੰਬੂ ਲਾ ਲਏ। ਤੰਬੂਆਂ ਦੇ ਵਿੱਚ ਦਰੀਆਂ ਵਿਛਾ ਲਈਆਂ ਤੇ ਕੁਝ ਦਰੀਆਂ ਬਾਹਰ ਵਿਛਾ ਲਈਆਂ। ਸਾਰਿਆਂ ਨੇ ਆਪਣੀਆਂ ਆਪਣੀਆਂ ਦਰੀਆਂ ਤੇ ਬਿਸਤਰੇ ਵਿਛਾ ਲਏ। ਇਹ 10 ਸਾਲ ਦਾ ਬੱਚਾ ਕਦੇ ਕਿਸੇ ਤੰਬੂ ਵਿੱਚ ਜਾਂਦਾ, ਕਦੇ ਕਿਸੇ ਤੰਬੂ ਵਿੱਚ ਜਾਂਦਾ। ਮੈਨੂੰ ਕੋਈ ਆਪਣੇ ਨਾਲ ਸਵਾ ਲਵੇ, ਜਿਹੜੇ ਤੰਬੂ ਵਿੱਚ ਜਾਂਦੇ ਅੱਗੋਂ ਆਵਾਜ਼ ਆਉਂਦੀ ਏ, ਕਾਕਾ ਜਗ੍ਹਾ ਨਹੀਂ। ਜਿਹੜੀ ਦਰੀ ਦੇ ਕੋਲ ਜਾਂਦਾ ਕਹਿੰਦੇ ਨੇ ਕਾਕਾ ਥਾਂ ਕੋਈ ਨਹੀਂ। ਖੜਾ ਹੈ ਇੱਕ ਛੋਟੇ ਜਿਹਾ ਦਰਖਤ ਨੂੰ ਗਲਵਕੜੀ ਪਾ ਕੇ ਖੜਾ ਹੋ ਗਿਆ। ਸੋਚ ਰਿਹਾ ਮੈਨੂੰ ਕਿਸੇ ਵੀ ਤੰਬੂ ਵਿੱਚ ਥਾਂ ਨਹੀਂ ਮਿਲੀ, ਮੈਨੂੰ ਕਿਸੇ ਵੀ ਦਰੀ ਤੇ ਥਾਂ ਨਹੀਂ ਮਿਲੀ। ਜੇ ਅੱਜ ਮੇਰੀ ਮਾਂ ਹੁੰਦੀ ਤੇ ਮੈਨੂੰ ਥਾਂ ਮਿਲ ਜਾਂਦੀ, ਮੇਰਾ ਪਿਤਾ ਨਾਲ ਹੁੰਦਾ ਤੇ ਮੈਨੂੰ ਕੋਈ ਨਾ ਕੋਈ ਥਾਂ ਮਿਲ ਜਾਂਦੀ। ਮਨ ਵਿੱਚ ਸੋਚ ਰਿਹਾ ਕਿਤੇ ਐਸਾ ਨਾ ਹੋਵੇ ਜਿਹਦਾ ਕੋਈ ਨਹੀਂ ਹੁੰਦਾ, ਜਿਵੇਂ ਮੈਨੂੰ ਇਹਨਾਂ ਨੇ ਥਾਂ ਨਹੀਂ ਦਿੱਤੀ। ਕਿਤੇ ਐਸਾ ਨਾ ਹੋਵੇ, ਕਿਤੇ ਮੈਨੂੰ ਉਹੀ ਗੱਲ ਨਾਲ ਨਾ ਲਾਵੇ ਭਈ ਇਹਦਾ ਕੋਈ ਨਹੀਂ। ਆਖਰ ਬੱਚਾ ਸੀ, ਕਿਤਨੀ ਕੁ ਦੇਰ ਤੱਕ ਇਸ ਦਰਖਤ ਨਾਲ ਖਲੋਂਦਾ? ਕੋਈ ਕੱਪੜਾ ਨਹੀਂ ਕੋਲ, ਹੈ ਹੀ ਨਹੀਂ ਸੀ। ਇਸ ਦਰਖਤ ਦੇ ਨਾਲ ਹੀ ਇੱਕ ਥਾਂ ਥੋੜੀ ਜਿਹੀ ਖਾਲੀ ਸੀ। ਇਸ ਦਰਖਤ ਦੀਆਂ ਜੜ੍ਹਾਂ ਤੇ ਸਿਰ ਰੱਖ ਲਿਆ, ਸਿਰਾਣਾ ਬਣਾ

ਸਾਰਿਆਂ ਨੇ ਆਪਣੇ ਆਪਣੇ ਬੱਚਿਆਂ ਵਾਸਤੇ ਕੁਝ ਨਾ ਕੁਝ, ਕਿਸੇ ਨੇ ਪਿੰਨੀਆਂ ਬਣਾਈਆਂ, ਕਿਸੇ ਪੰਜੀਰੀ ਬਣਾਈ, ਸਾਰਿਆਂ ਨੇ ਆਪਣੇ ਆਪਣੇ ਬੱਚਿਆਂ ਨੂੰ ਕੁਝ ਨਾ ਕੁਝ ਖਵਾ ਕੇ ਸੁਆਇਆ, ਪਰ ਇਹ ਤਾਂ ਕੋਈ ਹੋਵੇ ਤਾਂ ਇਸ ਨੂੰ ਕੋਈ ਪੁੱਛੇ? ਅੰਮ੍ਰਿਤ ਵੇਲੇ ਤੇ ਅਜੇ 5 ਹੀ ਵੱਜੇ ਸਨ, ਨਗਾਰਾ ਖੜਕਿਆ, ਉੱਠੋ ਭਾਈ, ਸਾਰਿਆਂ ਨੇ ਅੱਗੇ ਚੱਲਣਾ, ਰਸਤਾ ਬੜਾ ਲੰਬਾ। ਠੰਡੇ ਠੰਡੇ ਜਿਤਨਾ ਕੁ ਪੈਂਡਾ ਤੈਅ ਕਰ ਲਈਏ, ਜਿਤਨਾ ਕੁ ਸਫ਼ਰ ਤੈਅ ਕਰ ਲਈਏ। ਸਾਧ ਸੰਗਤ ਸਾਰੇ ਉੱਠ ਕੇ ਤਿਆਰ ਹੋ ਗਏ, ਸਾਰਿਆਂ ਨੇ ਆਪਣੇ ਆਪਣੇ ਬੱਚਿਆਂ ਨੂੰ ਢੂੰਡਿਆ, ਬੱਚਿਆਂ ਦੇ ਮੂੰਹ ਧੋਤੇ, ਉਹਨਾਂ ਨੂੰ ਕੱਪੜੇ ਪਵਾਏ, ਪਰ ਇਹ ਤਾਂ ਦਰਖਤ ਦੇ ਕੋਲ ਸੁੱਤਾ ਹੋਇਆ ਸੀ ਇਕੱਲਾ, ਇਸ ਨੂੰ ਕੌਣ ਤਿਆਰ ਕਰੇ? ਇਸ

ਚਾਰੇ ਪਾਸੇ ਕੋਈ ਵੀ ਨਹੀਂ, ਮੈਂ ਕੱਲਾ ਹਾਂ। ਬਾਰ ਬਾਰ ਮਾਂ ਦੀ ਗੱਲ ਚੇਤੇ ਆ ਰਹੀ ਹੈ, ਤੂੰ ਕੱਲਾ ਹੈ, ਤੈਨੂੰ ਕੌਣ ਸੰਭਾਲੇਗਾ, ਕੱਲਾ ਨਾ ਜਾ। ਜਿਹੜਾ ਜਿਹਦਾ ਕੋਈ ਨਹੀਂ ਹੁੰਦਾ ਉਸਨੂੰ ਕੋਈ ਨਹੀਂ ਸੰਭਾਲਦਾ, ਮਾਂ ਨੇ ਸੱਚ ਕਿਹਾ ਸੀ। ਕੀ ਕਰਨਾ, ਕਿਹੜੇ ਪਾਸੇ ਜਾਵਾਂ, ਇੱਥੇ ਤਾਂ ਕੋਈ ਰਾਹੀ ਵੀ ਨਹੀਂ ਜਿਸ ਨੂੰ ਕੁਝ ਕਹਿ ਦਿਆਂ। ਕੁਝ ਸੋਚ ਰਿਹਾ ਸੀ, ਇੰਨੇ ਚਿਰ ਨੂੰ ਇੱਕ ਪਠਾਨ ਆਇਆ ਘੋੜੇ ਤੇ, ਕਹਿਣ ਲੱਗਾ ਕੌਣ ਹੈ ਤੂੰ? ਕਹਿਣ ਲੱਗਾ ਸ਼ੁਕਰ ਹੈ ਰੱਬ ਦੇ ਬੰਦਿਆ, ਮੈਂ ਕੱਲਾ ਹਾਂ, ਤੂੰ ਆ ਗਿਆ। ਮੇਰਾ ਸੰਗ ਵਿਛੜ ਗਿਆ, ਮੈਨੂੰ ਕਿਸੇ ਨੇ ਨਹੀਂ ਸੀ ਉਠਾਇਆ, ਮੈਂ ਕੱਲਾ ਹਾਂ। ਤੁਸੀਂ ਕੌਣ ਹੋ, ਕਿੱਥੇ ਜਾ ਰਹੇ ਹੋ? ਕਹਿਣ ਲੱਗਾ ਮੈਂ ਪਠਾਨ ਹਾਂ, ਮੈਂ ਵੀ ਕਿਸੇ ਕੱਲੇ ਨੂੰ ਢੂੰਡਣ ਆਇਆ। ਮੈਂ ਤੈਨੂੰ ਹੁਣ ਲੈ ਜਾਵਾਂਗਾ। ਇਹ ਬੱਚਾ ਕਹਿਣ ਲੱਗਾ ਸ਼ੁਕਰ ਹੈ ਤੁਸੀਂ ਮੈਨੂੰ ਲੈ ਜਾਓਗੇ, ਕਿਉਂਕਿ ਮੈਂ ਕੱਲਾ ਹਾਂ, ਮੈਨੂੰ ਮੇਰੇ ਸਾਥੀਆਂ ਨਾਲ ਮਿਲਾ ਦਿਓਗੇ ਨਾ? ਉਹ ਕਹਿਣ ਲੱਗਾ ਸਾਥੀਆਂ ਨਾਲ ਨਹੀਂ ਮਿਲਾਵਾਂਗੇ, ਸਾਡਾ ਕੰਮ ਹੈ, ਸਾਨੂੰ ਜਿਹੜਾ ਬੰਦਾ ਮਿਲ ਜਾਏ, ਇੱਥੇ ਨਾਲ ਹੀ ਇੱਕ ਛੋਟੀ ਜੀ ਝੀਲ ਹੈ ਪਾਣੀ ਦੀ, ਅਸੀਂ ਉਸ ਬੰਦੇ ਨੂੰ ਉੱਥੇ ਲੈ ਜਾਂਦੇ ਹਾਂ, ਉੱਥੇ ਉਸਨੂੰ ਕੱਟ ਕੇ ਤੇ ਫਿਰ ਉਸਨੂੰ ਲੱਕੜਾਂ ਦੇ ਵਿੱਚ ਭੁੰਨ ਕੇ ਤੇ ਫਿਰ ਅਸੀਂ ਖਾਂਦੇ ਹਾਂ, ਇਹ ਸਾਡਾ ਕੰਮ ਹੈ। ਬੱਚਾ ਹੋਰ ਪਰੇਸ਼ਾਨ ਸੀ, ਬਿਠਾ ਲਿਆ ਘੋੜੇ ਤੇ, ਜਿੱਥੇ ਇਹ ਪਾਣੀ ਦੀ ਝੀਲ ਸੀ ਉੱਥੇ ਲੈ ਕੇ ਬੱਚੇ ਨੂੰ ਖੜਾ ਹੋ ਗਿਆ, ਛੁਰਾ ਕੱਢਿਆ, ਪੱਥਰ ਤੇ ਤੇਜ਼ ਕਰ ਰਿਹਾ ਸੀ। ਬੱਚਾ ਪੁੱਛਦਾ ਇਹ ਕੀ ਹੈ? ਕਹਿਣ ਲੱਗਾ ਇਸੇ ਨਾਲ ਹੀ ਤਾਂ ਤੇਰੇ ਟੁਕੜੇ ਕਰਨੇ ਨੇ, ਇਹ ਛੁਰਾ ਹੈ। ਚੇਤਾ ਆਇਆ, ਮਾਂ ਨੇ ਆਖਿਆ ਸੀ ਇਹ ਟਕਾ ਗੁਰੂ ਦੇ ਅੱਗੇ ਰੱਖ ਦੇ, ਜੇਬ ਚੋਂ ਟਕਾ ਕੱਢਿਆ ਤੇ ਪਠਾਨ ਕਹਿਣ ਲੱਗਾ ਕੀ ਕਰੇਗਾ? ਕਹਿਣ ਲੱਗਾ ਮੈਂ ਜਿੱਥੇ ਪਹੁੰਚਣਾ ਸੀ ਉੱਥੇ ਤਾਂ ਨਹੀਂ ਮੈਂ ਪਹੁੰਚ ਸਕਦਾ, ਤੇ ਕਹਿਣ ਲੱਗਾ ਇੱਕ ਮੇਰੇ ਤੇ ਤਰਸ ਕਰ, ਮੈਨੂੰ ਇਹ ਦੱਸ ਦੇ ਕਿ ਅਨੰਦਪੁਰ ਸਾਹਿਬ ਕਿਹੜੇ ਪਾਸੇ ਹੈ। ਉਹਨੇ ਦੱਸਿਆ, ਕਹਿਣ ਲੱਗਾ ਤੂੰ ਆਪਣਾ ਛੁਰਾ ਤੇਜ਼ ਕਰ ਲੈ, ਮੈਂ ਅਰਦਾਸ ਕਰਕੇ ਉਹਦੀ ਭੇਟਾ ਤਾਂ ਦੇ ਦਿਆਂ। ਅਰਦਾਸ ਕੀ ਕਰਨੀ ਸੀ, ਕਿਹੜੇ ਅੱਖਰ ਵਰਤਦਾ ਅਰਦਾਸ ਤੇ, ਕਿੰਨਾ ਅੱਖਰਾਂ ਨਾਲ ਅਰਦਾਸ ਕਰਦਾ? ਸਿਰਫ ਇੰਨੀ ਗੱਲ ਆਖੀ, ਆਖਿਆ ਸੱਚੇ ਪਾਤਸ਼ਾਹ ਮੈਂ ਤਾਂ ਤੈਨੂੰ ਮਿਲਣ ਆਇਆ ਸੀ, ਪਰ ਇਹ ਮੇਰੀ ਕਿਸਮਤ ਮੇਰੇ ਕਰਮਾਂ ਵਿੱਚ ਫਰਕ ਹੈ, ਚਲੋ ਮੈਂ ਤੈਨੂੰ ਨਹੀਂ ਮਿਲ ਸਕਿਆ, ਤੇ ਮੇਰੀ ਮਾਂ ਨੇ ਕਿਹਾ ਸੀ ਕਿ ਜਿੱਤ ਤੂੰ ਜਿੱਥੇ ਵੀ ਭੇਟਾ ਰੱਖੇਗਾ ਉਹ ਆਪੇ ਲੈ ਲਏਗਾ,

ਤੇ ਕਹਿਣ ਲੱਗਾ ਹੁਣ ਮੈਨੂੰ ਆਪਣਾ ਤਾਂ ਕੋਈ ਫਿਕਰ ਨਹੀਂ, ਪਰ ਇਹ ਆਪਣੀ ਪੇਟਾ ਲੈ ਲੈ, ਕਿਤੇ ਤੇਰੀ ਅਮਾਨਤ ਨਾ ਰਹਿ ਜਾਏ। ਇਧਰ ਛੁਰਾ ਤੇਜ਼ ਹੋ ਰਿਹਾ, ਉਧਰ ਸੰਗਤਾਂ ਪਹੁੰਚੀਆਂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਉਧਰ ਸੰਗਤਾਂ ਨੇ ਭੇਟਾਂ ਰੱਖਣੀਆਂ ਸ਼ੁਰੂ ਕੀਤੀਆਂ। ਹਜ਼ੂਰ ਕਹਿੰਦੇ ਨੇ, ਜਥੇਦਾਰ ਨੂੰ ਕਹਿੰਦੇ ਨੇ, ਕੋਈ ਮੇਰੀ ਭੇਟਾਂ ਰਹਿ ਤਾਂ ਨਹੀਂ ਗਈ? ਕਹਿਣ ਲੱਗੇ, ਨਹੀਂ ਸੱਚੇ ਪਾਤਸ਼ਾਹ, ਸਾਰੀਆਂ ਸੰਗਤਾਂ ਆ ਗਈਆਂ। ਤੇ ਜੇ ਸਾਰੀਆਂ ਸੰਗਤਾਂ ਆ ਗਈਆਂ ਤੇ ਫਿਰ ਮੇਰਾ ਮਨ ਕਿਉਂ ਤੜਪ ਰਿਹਾ ਹੈ? ਮੇਰੇ ਮਨ ਵਿੱਚ ਤੜਪਣਾ ਕਿਉਂ ਹੈ? ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਘੋੜੇ ਤੇ ਕਾਠੀ ਵੀ ਨਹੀਂ ਪਾਈ। ਕਹਿੰਦੇ ਨੇ ਸੱਚੇ ਪਾਤਸ਼ਾਹ, ਲੰਗਰ ਦਾ ਸਮਾਂ ਹੋ ਗਿਆ। ਤੇ ਹਜ਼ੂਰ ਕਹਿੰਦੇ ਨੇ, ਜੇ ਮੈਂ ਲੰਗਰ ਛਕਣ ਲੱਗ ਗਿਆ ਤੇ ਮੇਰੀ ਪੇਟਾ ਰਹਿ ਜਾਏਗੀ। ਘੋੜੇ ਤੇ ਸਵਾਰ ਹੋਏ, ਇੱਧਰ ਪਠਾਨ ਨੇ ਇਸ ਬੱਚੇ ਦੀ ਬਾਂਹ ਪਕੜੀ, ਦੂਜੇ ਹੱਥ ਨਾਲ ਛੁਰਾ ਪਕੜਿਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਇੱਧਰ ਜਦੋਂ ਛੁਰੇ ਨਾਲ ਵਾਰ ਕਰਨ ਲੱਗਾ, ਆਕਾਸ਼ ਚੋਂ ਆਵਾਜ਼ ਆਈ, ਠਹਿਰ, ਰੁਕ। ਜਦੋਂ ਇੰਨੀ ਆਵਾਜ਼ ਆਈ, ਠਹਿਰ, ਰੁਕ, ਪਠਾਨ ਦਾ ਹੱਥ ਕੰਬ ਗਿਆ। ਇਸ ਜੰਗਲ ਵਿੱਚ ਕੌਣ ਹੈ ਹੋਰ? ਅਜੇ ਕੁਝ ਸੋਚ ਹੀ ਰਿਹਾ ਸੀ, ਇੱਕ ਤੀਰ ਉਹਦੇ ਪੈਰਾਂ ਦੇ ਵਿੱਚ ਆ ਕੇ ਵੱਜਾ। ਪਰ ਉਸਨੇ ਕੋਈ ਜ਼ਖਮ ਤਾਂ ਨਹੀਂ ਸੀ ਕੀਤਾ, ਬੱਚੇ ਨੂੰ ਛੱਡ ਕੇ ਪਰੇ ਹੋ ਗਿਆ। ਚਾਰੇ ਪਾਸੇ ਦੇਖਦਾ, ਆਵਾਜ਼ ਦਿੰਦਾ, ਕੌਣ ਹੈ ਤੂੰ? ਆਵਾਜ਼ ਆਈ, ਘੋੜਾ ਦੌੜਾ ਕੇ ਹਜ਼ੂਰ ਸਾਹਮਣੇ ਆ ਗਏ। ਕਹਿਣ ਲੱਗੇ, ਮੈਨੂੰ ਇਹਦੀ ਅਰਦਾਸ ਨੇ ਬੁਲਾਇਆ ਹੈ। ਹਜ਼ੂਰ ਕਹਿੰਦੇ ਨੇ, ਬੇਟਾ ਤੂੰ ਆਖਿਆ ਸੀ ਨਾ ਮੇਰੇ ਮੈਲੇ ਕੱਪੜੇ ਨੇ, ਮੇਰੇ ਕੋਲ ਪੇਟਾ ਥੋੜੀ ਏ, ਤੂੰ ਆਖਿਆ ਸੀ ਨਾ ਮੈਂ ਇੱਥੇ ਇਕੱਲਾ ਹਾਂ, ਤੂੰ ਆਖਿਆ ਸੀ ਮੈਨੂੰ ਕੌਣ ਗੱਲ ਲਏਗਾ, ਮੈਂ ਉਹੀ ਹਾਂ ਜਿਹੜਾ ਇਕੱਲੇ ਨੂੰ ਵੀ ਆ ਕੇ ਗੱਲ ਲਾ ਲੈਣਾ। ਹਜ਼ੂਰ ਕਹਿੰਦੇ ਨੇ, ਇਸ ਬੱਚੇ ਨੂੰ ਕਹਿੰਦੇ ਨੇ, ਬਈ ਦੱਸ ਮੈਂ ਇਸ ਨੂੰ ਕੀ ਸਜ਼ਾ ਦਿਆਂ, ਕਿਉਂਕਿ ਤੈਨੂੰ ਮਾਰਨ ਜੋ ਲੱਗਾ ਸੀ। ਸਾਧ ਸੰਗਤ, ਗੁਰਸਿੱਖਾਂ ਦੇ ਬੱਚੇ ਤਾਂ ਫਿਰ ਗੁਰਸਿੱਖ ਹੀ ਹੁੰਦੇ ਨੇ, ਇਸ ਨੂੰ ਕੀ ਸਜ਼ਾ ਦਿਆਂ? ਹੱਥ ਜੋੜ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ, ਇਸ ਨੂੰ ਵੀ ਆਨੰਦਪੁਰ ਸਾਹਿਬ ਲੈ ਚੱਲੋ ਤੇ ਆਪਣਾ ਸਿੱਖ ਬਣਾ ਲਓ। ਇਹ ਹੈ ਸਿੱਖ ਦਾ ਪਿਆਰ। ਕਹਿਣ ਲੱਗਾ, ਸੱਚੇ ਪਾਤਸ਼ਾਹ, ਇਹ ਵੀ ਤੇਰੀ ਸੇਵਾ ਕਰੇ, ਤੇ ਜੇ ਮੇਰੇ ਤੇ ਹੁਣ ਤੁੱਠ ਹੈ, ਜਿੱਥੇ ਘੋੜੇ ਤੇ ਮੈਨੂੰ ਬਿਠਾ ਕੇ ਲੈ ਜਾਣ, ਉੱਥੇ ਇਹਨੂੰ ਵੀ ਬਿਠਾ ਕੇ ਲੈ ਚੱਲੋ, ਤੇ ਜਿਵੇਂ ਮੈਂ ਤੁਹਾਡੀ ਉੱਥੇ ਦਰ ਤੇ ਜਾ ਕੇ ਸੇਵਾ ਕਰਾਂ, ਉਸੇ ਤਰ੍ਹਾਂ ਇਹ ਵੀ ਸੇਵਾ ਕਰੇ।

ਲਾਕ ਦਾਰਾ ਮਹਲਾ ਪੰਜਵਾਂ ਸਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਸਰਨੀ ਆਇਓ ਨਾਮ ਨਿਧਾਨ।

ਕਾਲ ਖਾਏ ਕਿ ਛੱਤ ਹੁੰਦੇ, ਕਾਲ ਖਾਏ ਕਿ ਛੱਤ ਹੁੰਦੇ, ਨਾਨਕ ਰਾਹ ਪਛਾਣੇ ਸੀ। ਗੁਰਸਿੱਖੀ ਦੀ ਇਹ ਨਿਸ਼ਾਨੀ ਹਾਂ ਤਿਸੂ ਵਿੱਚੋਂ ਮਾਰਿਆ, ਹਾਂ ਤਿਸੂ ਵਿੱਚੋਂ ਮਾਰਿਆ, ਮਾਂ ਹੁੰਦੇ ਹੋਈ ਨੀ ਮਾਣਾ, ਹਾਂ ਤਿਸੂ ਵਿੱਚੋਂ ਮਾਰਿਆ, ਹਾਂ ਤਿਸੂ ਵਿੱਚੋਂ ਮਾਰਿਆ, ਤਾਂ ਹੁੰਦੇ ਹੋਏ ਨੀ ਤਾਣਾ, ਹਾਂ ਤੁਸੀਂ ਤੁਮਾਰਿਆ ਛੱਡ ਸਿਆਣ ਤੂੰ ਹੋਏ ਆਣਾ, ਹਾਂ ਤੁਸੀਂ

ਇਸ਼ਟ ਦਰਸ਼ਨੀ ਸ਼ਬਦ ਸੁਰਤ ਹੀ ਬੁੱਧ ਬਲ ਹੀ ਸੁਤੋ ਹਸਤ ਨਾ ਪਾਵਲ ਚਿੱਥੇ।

ਚਾਹੁੰਦਾ ਤੇ ਹੈ ਤੂੰ ਪ੍ਰਮਾਤਮਾ ਦੇ ਨਾਲ ਮਿਲਾ, ਪਰ ਕਿਵੇਂ ਤੇਰਾ ਮਿਲਾ ਪ੍ਰਮਾਤਮਾ ਦੇ ਨਾਲ ਹੋਵੇ। ਜਿਹੜੇ ਗੁਣ ਪ੍ਰਮਾਤਮਾ ਚਾਹੁੰਦਾ ਉਹ ਤਾਂ ਤੇਰੇ ਵਿੱਚ ਨਹੀਂ ਹਨ, ਕਿਉਂਕਿ ਚੰਗਾ ਇਨਸਾਨ ਕਿਸੇ

0: ਤੇਰੇ ਵਿੱਚ ਨਹੀਂ ਤੇ ਕੰਸ ਨਾਲ ਮਿਲਾਪ ਕਿਵੇਂ ਹੋਵੇਗਾ? ਸਾਹਿਬ ਹੁਣ ਗਿਣ ਕੇ ਦੱਸਦੇ ਨੇ,
1: ਨਾ ਮੈਂ ਰੂਪ ਨਾ ਬੰਕੇ ਨੈਨਾ।
0: ਹੇ ਪਰਮਾਤਮਾ, ਮੇਰਾ ਤੇ ਰੂਪ ਵੀ ਚੰਗਾ ਸੀ।

ਦੋ ਮਿੱਤਰਾਂ ਨੂੰ ਆਪਸ ਵਿੱਚ ਕੰਮ ਪਿਆ। ਇੱਕ ਮਿੱਤਰ ਨੇ ਕਿਹਾ, ਲੈ ਮਿੱਤਰਾ ਮੇਰਾ ਕੰਮ ਕਰਨਾ ਹੀ। ਕਹਿਣ ਲੱਗਾ, ਚੰਗਾ ਕਰ ਦੇਵਾਂਗਾ। ਸਮਾਂ ਪੈ ਗਿਆ, ਭੁੱਲ ਗਿਆ, ਨਾ ਕੀਤਾ। ਇੱਕ ਦਿਨ ਮੁਲਾਕਾਤ ਹੋਈ।

ਆਫਿਸ ਤੇ ਜਿਵੇਂ ਡਿਊਟੀ ਲੱਗੀ ਸੀ ਉਹ ਹੁਣ ਅੱਖ ਚ ਰਹਿੰਦਾ ਕਿ ਮੈਂ ਕਿਵੇਂ ਇਸ ਦੇ ਕੋਲੋਂ ਨਿਕਲਾਂ। ਸਾਹਮਣਾ ਹੋਇਆ ਕੁਛ ਕਰਨ ਲਈ, ਬਈ ਦੱਸ ਮੇਰਾ ਕੰਮ ਕੀਤਾ ਹੀ। ਕਹਿਣ ਲੱਗਾ ਮਿੱਤਰਾ ਕਿਹੜਾ ਮੂੰਹ ਲੈ ਕੇ ਤੇਰੇ ਸਾਹਮਣੇ ਹੋਵਾਂ, ਕਿਹੜੇ ਮੂੰਹ ਨਾਲ ਤੈਨੂੰ ਆਖਾਂ, ਤੇਰਾ ਕੰਮ ਨਹੀਂ ਹੋ ਸਕਿਆ। ਸੋ ਸਾਧ ਸੰਗਤ ਇਸੇ ਤਰ੍ਹਾਂ ਪਰਮਾਤਮਾ ਕਾਲਪੁਰਖ ਦੇ ਦਰ ਤੇ ਵੀ ਇੱਕ ਦਿਨ ਅਸਾਂ ਜਾਣਾ ਹੈ।

ਮਨੁੱਖ ਸੱਚ ਦਾ ਵਣਜ ਕਰਨ ਲਈ ਆਇਆ। ਹਜ਼ੂਰ ਕਹਿੰਦੇ ਨੇ ਸੱਚ ਧਨ ਵਣਜੋ, ਸੱਚ ਧਨ ਸੰਚੋ, ਕਬੂ ਨਾ ਆਵੋ ਹਾਰੇ। ਸੰਸਾਰ ਤੇ ਆ ਕੇ ਜਿਨ੍ਹਾਂ ਨੇ ਸੱਚ ਦਾ ਧਨ, ਨਾਮ ਦਾ ਧਨ ਖੱਟਿਆ, ਨਾਮ ਦਾ ਵਣਜ ਕੀਤਾ, ਸੰਸਾਰ ਤੇ ਆਉਣਾ ਉਹਨਾਂ ਦਾ ਹੀ ਸਫਲ ਹੋਇਆ। ਜਿਨ੍ਹਾਂ ਨੇ ਮੇਰਾ ਦੁਨਿਆਵੀ ਧਨ ਦੀ ਦੌੜ ਵਿੱਚ ਆਪਣਾ ਜੀਵਨ ਬਸਰ ਕਰ ਲਿਆ, ਹਜ਼ੂਰ ਕਹਿੰਦੇ ਨੇ ਕਰ ਔਗਣ ਪਛੋਤਾਉਣ। ਕਿਉਂ? ਇਸ ਲਈ ਕਿ ਇਹ ਤਾਂ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾਹ ਪੀੜੇ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੇ ਖੜਾ ਡਰਾਵਣਾ, ਕਰ ਔਗਣ ਪੁੱਛੋ ਤਾਂ। ਇਹ ਅਵਗੁਣ ਹੈ ਕਿਉਂਕਿ ਨਿਰੰਕਾਰ ਨੇ ਸਾਨੂੰ ਇਹ ਅਮੋਲਕ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਹੈ। ਆਖਿਆ ਨੌ ਹਿੱਸੇ ਜਿਹੜੇ ਸਮੇਂ ਦੇ ਹਨ ਨਾ, ਐ ਬੰਦੇ ਇਹ ਤੇਰੇ ਵਾਸਤੇ ਹਨ, ਖੁਸ਼ੀਆਂ ਮਾਣ, ਆਨੰਦ ਮਾਣ, ਆਪਣੇ ਕਾਰ ਵਿਹਾਰ ਕਰ। ਪਰ ਸਵਾਸਾਂ ਦਾ ਦਸਵਾਂ ਹਿੱਸਾ ਜਿਹੜਾ ਹੈ ਉਹ ਹਰ ਮਨੁੱਖ ਨੇ ਈਸ਼ਵਰ ਦੇ ਲੇਖੇ ਲਾਉਣਾ, ਜੇ ਨਹੀਂ ਲਾਵੇਗਾ ਤਾਂ ਫਿਰ ਸਜ਼ਾ ਦਾ ਭਾਗੀ ਹੋਵੇਗਾ। ਅੱਗੋਂ ਲਈ ਪ੍ਰਤੀਤ ਵੀ ਜਾਂਦੀ ਰਹਿੰਦੀ ਹੈ ਤੇ ਸਜ਼ਾ ਦਾ ਵੀ ਭਾਗੀ ਹੁੰਦਾ। ਇਸ ਲਈ ਪਾਪ ਦੀ ਖੱਟੀ

ਕਿ ਮਸਤ ਹੋਇਆ ਹੋਇਆ ਫੁੱਲ ਦੀਆਂ ਪੱਤੀਆਂ ਵਿੱਚ ਹੀ ਆਪਣੇ ਆਪ ਨੂੰ ਕੈਦ ਕਰਾ ਲੈਂਦਾ ਹੈ, ਜਿਵੇਂ ਪੰਛੀ ਆਪਣੇ ਖੰਭਾਂ ਨਾਲ ਹਵਾ ਨੂੰ ਚਕੋਲਾ ਦੇ ਕੇ ਆਕਾਸ਼

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਤ ਜੀ ਸਹਾਈ ਵਾਰ, ਸ੍ਰੀ ਭਗਤ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਤ ਸਿਮਰਕਾ ਗੁਰੂ ਨਾਨਕ ਲਿੰਗ ਤੇ ਆਈ, ਫਿਰੰਗ ਗੁਰਤੀ ਅਮਰਦਾਸ ਰਾਮਦਾਸ ਸਹਾਇ, ਅਰਜੁਨ ਹਰ ਗੋਬਿੰਦ ਨਾਮ ਸਿਮਰਨ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਆ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨੂੰ ਨਿਦਿਆ ਵਿਧਾਇ, ਸਭ ਥਾਈ ਹੋਈ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸ

ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਬੂਟਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੇ ਦੇਖ ਕੇ ਅਣਡਿੱਠ ਕੀਤਾ ਤੇਰਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧੰਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੇ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਏਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕਿਸਾਂ ਸਵਾਸਾਂ ਨਾਲ ਨਿਭਾਏ ਤਿਹਨਾਂ ਦੀ ਕਮਾਈ ਦਾ ਧੰਨ ਤਰਕੇ ਬੋਲੋ ਜੇ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੇ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿੱਤੇ ਅਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆਇ ਦੇਗ ਤੇਗ ਫਤਿਹ ਬਿਰਦਗੀ ਵਾਜ ਪੰਥ ਕੇ ਜੇ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੇ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗਾ ਟਲ ਧਰਮਕਾ ਜੇਕਾ ਬੋਲੋ ਜੇ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੇ ਮੱਤ ਦਾ ਰੱਖਾ ਆਪ ਵਾਹਿਗੁਰੂ ਇਹ ਨਿਮਾਣਿਆਂ ਦੇ ਮਾਣ ਜੇ ਤਾਣਿਆਂ ਦੇ ਤਾਣ ਉੱਟਿਆਂ ਦੀ ਓਟ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਾਜ਼ੂਰ ਜਪ ਜੀ ਸਾਹਿਬ ਸੋਦਾਰ ਰਹਿਰਾਜ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਨੂੰ ਮੁਆਫ਼ ਕਰਨੇ ਸਿੱਖ ਪੜ੍ਹਦੇ ਸੁਣਦੇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਬਾਣੀ ਕੀਰਤਨ ਬ੍ਰਹਮਨੇਸ਼ਟੀ ਬ੍ਰਹਮ ਸਰੋਤਰੀ ਮਹਾਂਪੁਰਖ ਸੰਤ ਬਾਬਾ ਦਲੇਲ ਸਿੰਘ ਜੀ ਸ਼ਾਹਬਾਦ ਮਾਰਕੰਡੇ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਂਦਿਆਂ ਬਤੀਤ ਕੀਤਾ।

ਗੁਰੂ ਕੇ ਸਿੱਖ। ਅੱਜ ਜੋ ਕੀਰਤਨ ਦਾ ਮਾਹੌਲ ਹੈ ਆਪ ਤੇ ਜੋ ਇਹ ਸੰਗਤ ਦੇ ਚਰਣਾਂ ਵਿਚ ਹਾਜ਼ਰੀ ਪਤਨ ਦਾ ਗੁਰੂ ਦੀ ਹਜ਼ੂਰੀ ਵਿਚ ਸੋ ਸਤਸੰਗ ਜੀਓ, ਹੁਣੇ ਆਪ ਜੀ ਨੇ ਬੜੇ ਸਤਿਕਾਰਯੋਗ ਦੀਦਾਰ ਸਿੰਘ ਦੀ ਚਾਨਾ ਪੁਰਾਣੇ ਜੋ ਗੁਰਸਿੱਖ ਹਨ ਜਿਨ੍ਹਾਂ ਨੂੰ ਪਤਾ ਹੈ ਕਿ ਕੀਰਤਨ ਕਿਵੇਂ ਗਾਇਆ ਜਾਂਦਾ ਸੀ, ਅੱਜ ਹਰ ਇੱਕ ਨੇ ਕੀਰਤਨ ਨੂੰ ਆਪਣੇ ਸਟਾਈਲ ਨਾਲ ਬਣਾ ਲਿਆ ਹੈ। ਜੋ ਕੀਰਤਨ ਦੀ ਪੁਰਾਤਨਤਾ ਹੈ, ਜੋ ਸਿੱਖਣਾ ਹੈ, ਜੋ ਰਾਗ ਹੈ, ਰਾਗ ਨਾਦ ਸਭ ਸੱਚ ਹੈ, ਪਰ ਇਸ ਨੂੰ ਗਾਵੇ ਕੌਣ, ਇਸ ਨੂੰ ਸਿੱਖੇ ਕੌਣ। ਹਾਂ, ਪਰ ਕੁਝ ਗੁਰਮੁਖ ਪਿਆਰੇ ਪਿਆਰ ਵਾਲੇ ਪੁਰਾਤਨਤਾ ਜਿਨ੍ਹਾਂ ਨੇ ਹਾਲੀ ਤੱਕ ਕਾਇਮ ਕੀਤੀ ਹੈ, ਹੁਣੇ ਚਾਨਾ ਸਾਹਿਬ ਨੇ ਕਿਹਾ ਕੋਈ ਚੀਜ਼ ਸੁਣਾਓ। ਜਦੋਂ ਵੀ ਕੀਰਤਨ ਸ਼ੁਰੂ ਹੋਵੇ, ਅੱਜ ਕੱਲ੍ਹ ਮਹੀਨਿਆਂ ਵਿਚ ਦਰਬਾਰ ਸਾਹਿਬ ਦੀ ਮਰਿਆਦਾ ਇਹ ਹੈ ਕਿ ਬਸੰਤ ਦੇ ਵਿਚ ਸ਼ਬਦ ਪੜਿਆ ਜਾਏ ਸਭ ਤੋਂ ਪਹਿਲਾਂ, ਇਹ ਮਰਿਆਦਾ ਹੈ। ਤੋ ਗੁਰੂ ਕਿਰਪਾ ਕਰੇ, ਮੈਂ ਆਪ ਜੀ ਨੂੰ ਬਸੰਤ ਚੜਿਆ ਫੋਲੀ ਬਨ ਰਾਏ, ਇਹ ਜੀ ਜੰਤ ਫੂਲੇ ਹਰ ਚਿਤ ਲਾਏ। ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਇਹ ਹਰਿਆਵਲ ਇਸ ਘਰ ਤੇ ਜੋ ਬਖਸ਼ਿਸ਼ ਕੀਤੀ ਹੈ, ਗੁਰੂ ਨੇ ਜੋ ਕਿਰਪਾ ਕੀਤੀ ਹੈ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਔਰ ਜੋ ਇਹ ਰੀਤ ਹੈ, ਬੜੀ ਪੁਰਾਤਨ ਰੀਤ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਬਸੰਤ ਰਾਗ ਨੂੰ ਖੋਲਣਾ, ਪੰਜ ਸ਼ਬਦ ਬਸੰਤ ਦੇ ਪੜ੍ਹ ਕੇ ਉਸ ਤੋਂ ਬਾਅਦ ਕੜਾ ਪ੍ਰਸ਼ਾਦ ਕਰਨਾ, ਇਹ ਮਰਿਆਦਾ ਹੈ। ਔਰ ਜੋ ਇਹ ਤਾਲ ਹੋਏਗਾ, ਇਹ ਪੰਜ ਤਾਲ ਦੀ ਬਰਾਬਰ ਦੀ ਸਵਾਰੀ ਹੈ, ਅਸ਼ੋਕ ਤਾਲ ਹੈ। ਆਪ ਬੜੇ ਪਿਆਰ ਸਹਿਤ, ਕਿਉਂਕਿ ਸਤਸੰਗ ਜੀਓ, ਅਸੀਂ ਕਿੰਨਾ ਕਿੰਨਾ ਪੈਸਾ ਜਾ ਕੇ ਹਾਲਾਂ ਵਿਚ ਖਰਚ ਕਰਨੇ ਹਾਂ, ਆਰਟਿਸਟ ਲੋਕਾਂ ਨੂੰ ਸੁਣਨੇ ਹਾਂ, ਕਲਾਕਾਰ ਲੋਕਾਂ ਨੂੰ ਸੁਣਨੇ ਹਾਂ ਜਾ ਕੇ, ਪਰ ਜਿਹੜੇ ਆਪ ਦੇ ਜੋੜੇ ਚਾੜਨ ਵਾਲੇ ਕੀਰਤਨੀਏ ਹਨ, ਜਦ ਤੱਕ ਤੁਸੀਂ ਨਹੀਂ ਉਹਨਾਂ ਨੂੰ ਮਾਣ ਦਿਓਗੇ, ਉਹ ਕਿਤੇ ਕੋਲ ਜਾਣਗੇ। ਸੋ ਬੜੀ ਆਪ ਦੀ ਮਿਹਰ ਹੈ, ਆਪ ਨੇ ਜੋ ਇਹ ਥੋੜਾ ਜਿਹਾ ਵਕਤ ਬਖਸ਼ਿਆ ਹੈ, ਪੰਜ ਮਿੰਟ ਦੇ ਵਿਚ ਆਪ ਦੀ ਹਾਜ਼ਰੀ ਪੂਰੀ ਕਰਕੇ, ਆਪ ਬੜੇ ਪਿਆਰ ਸਹਿਤ ਗੁਰੂ ਅਮਰਦਾਸ ਪਾਤਸ਼ਾਹ, ਬਸੰਤ ਚੜਿਆ ਬਸੰਤ ਮਹੱਲਾ ਤੀਜਾ ਹੋਲੀ ਬਨ ਰਾਏ।

ਵੱਡਾ ਹੋਇਆ, ਦੁਨੀਦਾਰ ਸਕਸੈਸਫੁਲ ਹੋ ਗਿਆ, ਪਰ ਅਖੀਰ ਦੇ ਵਿੱਚ ਕਿਉਂਕਿ ਜਨਮ ਮਰਨ ਤੋਂ ਰਹਿਤ ਨਹੀਂ ਹੋਇਆ, ਨਿੱਜ ਘਰ ਦੇ ਵਿੱਚ ਨਹੀਂ ਪਹੁੰਚਿਆ। ਗੁਰੂ ਅਰਜਨ ਦੇਵ ਜੀ ਨੇ ਆਖਿਆ ਨਾ ਕਿ ਮੈਂ ਯਾਤਰਾ ਸਫਲ ਕਰ ਲਈ ਹੈ, ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲ ਸਾਧਾ। ਕਹਿੰਦੇ ਸਾਧੂ ਨੂੰ ਮਿਲ ਕੇ ਮੇਰਾ ਆਉਣਾ ਜਾਣਾ ਜੋ ਖਤਮ ਹੋ ਗਿਆ। ਪਰ ਜਿਸ ਨੇ ਆਪਣਾ ਆਉਣਾ ਜਾਣਾ ਖਤਮ ਨਹੀਂ ਕੀਤਾ, ਪਰ ਦੁਨੀਆਂ ਦੇ ਵਿੱਚ ਬੜਾ ਵੱਡਾ ਦੁਨੀਆਦਾਰ ਬਣ ਗਿਆ, ਸਫਲ ਹੋ ਗਿਆ, ਸਕਸੈਸਫੁਲ ਹੋ ਗਿਆ, ਕਹਿੰਦੇ ਹਨ ਵੱਡਾ ਹੋਇਆ ਦੁਨੀਆਦਾਰ, ਗਲ ਸੰਗਲ ਕੱਤ ਚਲਾਇਆ। ਕਹਿੰਦੇ ਜਮਾਂ ਨੇ ਉਹਦੇ ਗਲੇ ਦੇ ਵਿੱਚ ਸੰਗਲ ਪਾ ਲਏ, ਹੁਣ ਉਸਨੂੰ ਖਿੱਚੀ ਲਿਜਾ ਰਿਹਾ। ਅੱਗੇ ਕਰਨੀ ਕੀਰਤ ਵਾਚੀ ਹੈ, ਤੇ ਅਗਾਂ ਇਹ ਵਰਲਡਲੀ ਸਕਸੈਸ ਨਹੀਂ ਦੇਖੀ ਜਾਣੀ, ਉੱਥੇ ਕਰਨੀ ਅਤੇ ਕੀਰਤੀ ਜ਼ਿੰਦਗੀ ਦੇ ਵਿੱਚ ਨੇਕ ਕੰਮ, ਪਵਿੱਤਰ ਕੰਮ ਅਤੇ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ, ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਅਕਾਲ ਪੁਰਖ ਵਾਹਿਗੁਰੂ ਦੀ ਰਿਅਲਾਈਜੇਸ਼ਨ, ਉਸ ਦਾ ਅਨੁਭਵ ਜੇ ਉਹ ਨਹੀਂ ਹੋਇਆ ਤੇ ਕਹਿੰਦੇ ਹਨ ਅੱਗੇ

ਅਸੀਂ ਕਹਿੰਦੇ ਹਾਂ ਸਕਸੈਸਫੁਲ ਹੋ ਕੇ ਗਿਆ ਹੈ, ਉਹ ਕਹਿੰਦੇ ਹਨ ਮਨ ਅੰਧੇ, ਅੰਧੇ ਮਨ ਨੇ ਜਨਮ ਹੀ ਗਵਾ ਦਿੱਤਾ, ਲਾਈਫ ਵੇਸਟ ਗਈ ਹੈ, ਇਸ ਨੂੰ ਜੀਣਾ ਹੀ ਨਹੀਂ ਆਇਆ, ਇਸ ਦੀ ਯਾਤਰਾ ਸਫਲ ਨਹੀਂ ਹੋਈ, ਇਹ ਵਿਚਕਾਰ ਹੀ ਕਿਤੇ ਖੋ ਗਿਆ ਹੈ ਅਤੇ ਆਪਣਾ ਜਨਮ ਇਸਨੇ ਜੋ ਹੈ ਉਹ ਵੇਸਟ ਕਰ ਲਿਆ। ਅੱਜ ਦੇ ਕੀਰਤਨ ਦਾ ਇਹ ਨੁਕਤਾ ਇਸ ਲੜੀ ਦਾ ਆਪ ਜੀ ਨਾਲ ਲੈ ਕੇ ਜਾਓ, ਯਾਦ ਰੱਖੋ, ਦਿਲ ਚ ਵਸਾ ਕੇ ਜਾਓ, ਆਪਣੇ ਆਪ ਤੇ ਕੁਐਸਚਨ ਕਰੋ ਕਿ ਅੱਜ ਅਸਾਂ ਸੁਣਿਆ ਹੈ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਕਿ ਉਹ ਆਖਦੇ ਹਨ ਕਿ ਸਾਨੂੰ ਜੀਣਾ ਹੀ ਨਹੀਂ ਆਉਂਦਾ, ਜੀਵਨ ਕੀ ਵਿਧਨਾ ਹੈ, ਸਾਨੂੰ ਜੀਣਾ ਹੀ ਨਹੀਂ ਆਉਂਦਾ। ਮੈਰਿਡ ਲਾਈਫ ਸਾਡੀ ਸਕਸੈਸ ਨਹੀਂ ਹੈ, ਬੱਚਿਆਂ ਦੇ ਨਾਲ ਸਾਡੀ ਸਕਸੈਸ ਨਹੀਂ ਹੈ, ਬਿਜ਼ਨਸ ਵਰਲਡ ਦੇ ਵਿੱਚ ਸਾਡੀ ਸਕਸੈਸ ਨਹੀਂ ਹੈ। ਮੈਂ ਉਹਨਾਂ ਉੱਤੇ ਹੁਣ ਗੁਰਬਾਣੀ ਦੇ ਆਪ ਜੀ ਨੂੰ ਵਿਚਾਰ ਸੁਣਾਵਾਂਗਾ ਕਿ ਮੈਂ ਕਿਉਂ ਆਖਦੇ ਹਾਂ। ਘਰੇਲੂ ਜ਼ਿੰਦਗੀਆਂ ਦੇ ਵਿੱਚ ਸਾਡੀ ਕਾਮਯਾਬੀ ਨਹੀਂ ਹੈ, ਕਿਸੇ ਵੀ ਏਰੀਏ ਦੇ ਵਿੱਚ ਕਹਿੰਦੇ ਤੁਸੀਂ ਕਾਮਯਾਬ ਨਹੀਂ। ਜੇ ਤੁਸੀਂ ਬਹੁਤ ਸੋਚਦੇ ਹੋ ਕਿ ਬਹੁਤ ਐਲੀਗੈਂਟਲੀ ਰਹਿੰਦੇ ਹੋ, ਬਹੁਤ ਹੀ ਫਾਈਨੈਸਟ ਕੁਆਲਿਟੀ ਦੇ ਵਸਤਰ ਪਹਿਨਦੇ ਹੋ, ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਜੀਣਾ ਆ ਗਿਆ ਹੈ, ਤਾਂ ਬਾਬਾ ਜੀ ਉਸ ਉੱਤੇ ਕਮੈਂਟ ਕਰਦੇ ਹਨ, ਆਹ ਪ੍ਰੇਮ ਨਾਲ ਥੋੜੇ ਜਿਹੇ ਪ੍ਰਮਾਣ ਸੁਣੋ। ਸਾਡੀ ਘਰੇਲੂ ਜ਼ਿੰਦਗੀ

ਤੁਹਾਨੂੰ ਘਰਾਂ 'ਚ ਵੀ ਜੀਣਾ ਨਹੀਂ ਆਉਂਦਾ। ਜੇ ਤੁਹਾਡੇ ਘਰਾਂ ਦਾ ਇਨਵਾਇਰਮੈਂਟ ਜੋ ਹੈ ਉਹ ਸਾਧੂ ਮਹਾਂਪੁਰਸ਼ਾਂ ਦੇ ਜੀਵਨ ਦੇ ਨਾਲ ਇਨਫਲੂਐਂਸ ਨਹੀਂ ਹੈ, ਉਸ ਉੱਤੇ ਮਹਾਂਪੁਰਖਾਂ ਦਾ ਅਸਰ ਨਹੀਂ ਹੈ, ਨੇਕ ਗੁਰਮੁਖਾਂ ਸਾਧੂਆਂ ਦੀ ਸੰਗਤ ਉੱਥੇ ਨਹੀਂ ਹੈ, ਘਰਾਂ ਦੇ ਵਿੱਚ ਅਗਰ ਜੋ ਵਾਤਾਵਰਣ ਹੈ ਉਹ ਆਤਮਿਕ ਨਹੀਂ ਹੈ, ਰੂਹਾਨੀ ਨਹੀਂ ਹੈ, ਸਤਸੰਗੀ ਨਹੀਂ ਹੈ, ਉੱਥੇ ਆਉਣ ਜਾਣ ਵਾਲੇ ਨੇਕ ਗੁਰਮੁਖ ਸਾਧ ਸੰਤ ਨਹੀਂ ਹਨ, ਤਾਂ ਫਿਰ ਕਹਿੰਦੇ ਤੁਹਾਨੂੰ ਘਰੇਲੂ ਜੀਵਨ 'ਚ ਵੀ ਜੀਣਾ ਨਹੀਂ ਆਇਆ। ਕਹਿੰਦੇ ਜਾਂ ਘਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾਹੇ, ਜਿੱਥੇ ਵਾਹਿਗੁਰੂ ਦੀ ਪੂਜਾ ਨਹੀਂ ਹੁੰਦੀ, ਗੁਰਮੁਖਾਂ ਦੀ ਸੇਵਾ ਨਹੀਂ ਹੁੰਦੀ, ਤੇ ਘਰ ਮਰਹਟ ਸਾਰਖੇ, ਉਹ ਘਰ ਜਿਹੜੇ ਹਨ ਕਹਿੰਦੇ ਸ਼ਮਸ਼ਾਨ ਭੂਮੀ ਦੇ ਸਮਾਨ ਹਨ, ਤੇ ਭੂਤ ਬਸੇ ਤਿੰਨ ਮਾਹੇ, ਉਹਨਾਂ ਘਰਾਂ ਦੇ ਵਿੱਚ ਭੂਤ ਰਹਿੰਦੇ ਹਨ। ਘਰ ਤੇ ਤੁਸੀਂ ਬਣਾ ਲਏ ਹਨ ਪਰ ਤੁਹਾਨੂੰ ਜੀਣਾ ਨਹੀਂ ਆਉਂਦਾ। ਘਰੇਲੂ ਜੀਵਨ 'ਚ ਕਹਿੰਦੇ ਤੁਸੀਂ ਕਾਮਯਾਬ ਨਹੀਂ। ਮਹਾਰਾਜ ਜੀ ਸਾਡੇ ਬੱਚੇ ਹਨ, ਅਸੀਂ ਉਹਨਾਂ ਨੂੰ ਪੜ੍ਹਾਉਂਦੇ ਹਾਂ, ਐਜੂਕੇਸ਼ਨ ਦਿੰਦੇ ਹਾਂ, ਪਿਆਰ ਦਿੰਦੇ ਹਾਂ, ਉਹਨਾਂ ਨੂੰ ਬਹੁਤ ਉੱਚੀਆਂ ਉੱਚੀਆਂ ਤਾਲੀਮਾਂ ਦਵਾ ਕੇ ਕਾਮਯਾਬ ਬਣਾਉਂਦੇ ਹਾਂ, ਪਰ ਮਹਾਰਾਜ ਜੀ ਆਖਦੇ ਹਨ ਉਸ ਦੇ ਨਾਲ ਵੀ ਤੁਹਾਨੂੰ ਡੀਲ ਨਹੀਂ ਕਰਨਾ ਆਉਂਦਾ, ਉਹ ਵੀ ਨਹੀਂ ਤੁਹਾਨੂੰ ਪਤਾ ਕਿ ਉਹਨਾਂ ਨੂੰ ਤੁਸੀਂ ਕੀ ਦੇਣਾ ਸੀ, ਕੀ ਤਾਲੀਮ ਦੇਣੀ ਸੀ। ਸ਼ਬਦ ਸੁਣੋ ਉਸ ਤੇ ਮਹਾਰਾਜ ਜੀ ਕੀ ਆਖਦੇ, ਕਹਿੰਦੇ ਹਨ

ਕਹਿੰਦੇ ਜਿਸ ਕੁਲ ਦੇ ਵਿੱਚ ਜਿਸ ਪਰਿਵਾਰ ਦੇ ਵਿੱਚ ਵਾਹਿਗੁਰੂ ਨੂੰ ਪਿਆਰ ਕਰਨ ਵਾਲੇ ਬੱਚੇ ਪੈਦਾ ਹੁੰਦੇ ਹਨ, ਕਬੀਰ ਸੋਈ ਕੁਲ ਭਲੀ ਜਾਂ ਕੁਲ ਹਰ ਕੋ ਦਾਸ, ਜੇ ਕੁਲ ਦਾਸ ਨਾ ਉਪਜੇ, ਜਿਸ ਕੁਲ ਦੇ ਵਿੱਚ ਵਾਹਿਗੁਰੂ ਦੇ ਦਾਸ ਨਹੀਂ ਪੈਦਾ ਹੁੰਦੇ ਉਪਜਦੇ ਜਨਮ ਲੈਂਦੇ, ਸੋ ਕੁਲ ਢਾਕ ਪਲਾਸ, ਉਹ ਕੁਲਾਂ ਬੇਕਾਰ ਹਨ ਨਿਸ਼ਫਲ ਹਨ। ਢਾਕ ਪਲਾਸ ਉਹ ਸਾਡੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਦੇਖੇ ਹੋਣਗੇ, ਜੜੀਆਂ ਬੂਟੀਆਂ ਜਿਹੀਆਂ ਟੱਕੀਆਂ ਦੇ ਵਿੱਚ ਜਿਹਨਾਂ ਨੂੰ ਕੁਛ ਨਹੀਂ ਲੱਗਦਾ, ਉਜਾੜ ਦੀ ਆਬਾਨ ਦੇ ਵਿੱਚ ਉਹ ਹੁੰਦੇ ਹਨ, ਉਹਨਾਂ ਦਾ ਕੋਈ ਫਲ ਨਹੀਂ ਹੁੰਦਾ। ਸੋ ਇਸੇ ਤਰ੍ਹਾਂ ਉਹਨਾਂ ਸੰਤਾਨਾਂ ਦਾ ਕੋਈ ਫਲ ਨਹੀਂ ਹੈ। ਕਹਿੰਦੇ ਹਨ ਤੁਹਾਨੂੰ ਜੀਣਾ ਨਹੀਂ ਆਉਂਦਾ। ਮਹਾਰਾਜ ਅਸੀਂ ਸ਼ਾਦੀਸ਼ੁਦਾ ਹਾਂ, ਇੱਥੇ ਵੀ ਸਾਨੂੰ ਜੀਣਾ ਨਹੀਂ ਆਉਂਦਾ। ਉਹ ਆਖਦੇ ਹਨ ਨਹੀਂ, ਇੱਥੇ ਵੀ ਤੁਹਾਨੂੰ ਜੀਣਾ ਨਹੀਂ ਆਉਂਦਾ। ਮਹਾਰਾਜ ਇਸ ਤੇ ਸ਼ਲੋਕ ਉਚਾਰਦੇ ਹਨ।

ਕਹਿੰਦੇ ਡਾਕਟਰ ਵੀ ਮਰਿਆ ਹੋਇਆ ਹੈ, ਮਰੀਜ਼ ਵੀ ਮਰਿਆ ਹੋਇਆ ਹੈ ਅਤੇ ਬਾਕੀ ਸਾਰਾ ਸੰਸਾਰ ਵੀ ਮਰਿਆ ਪਿਆ ਹੈ। ਮਹਾਰਾਜ ਜੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਸਾਰਾ ਸੰਸਾਰ ਮਰਿਆ ਪਿਆ, ਡਾਕਟਰ ਮਰੇ ਪਏ ਹਨ, ਤੁਸੀਂ ਜਿੰਦਾ ਕਿਸ ਨੂੰ ਆਖਦੇ ਹੋ? ਤੁਸੀਂ ਤੇ ਆਖਦੇ ਹੋ ਸਾਰੇ ਮਰੇ ਪਏ ਹਨ, ਤੁਸੀਂ ਜਿੰਦਾ ਕਿਸ ਨੂੰ ਆਖਦੇ ਹੋ? ਮਹਾਰਾਜ ਜੀ ਆਖਦੇ ਹਨ ਅਸੀਂ ਅੱਜ ਤੁਰੇ ਫਿਰਦੇ ਹਨ ਇਹਨਾਂ ਨੂੰ ਜਿੰਦਾ ਨਹੀਂ ਆਖਦੇ, ਇਹ ਜਿੰਦੇ ਨਹੀਂ ਹਨ। ਸੱਚੇ ਪਾਤਸ਼ਾਹ ਫਿਰ ਜਿੰਦੇ ਕੌਣ ਹਨ? ਜਵਾਬ ਦਿੰਦੇ ਕਹਿੰਦੇ ਹਨ ਸੋ ਜੀਵਿਆ ਜਿਸ ਮਨ ਵਸਿਆ ਸੋਏ, ਕਹਿੰਦੇ ਸਿਰਫ ਉਹ ਅਲਾਈਵ ਹੈ ਜਿਸ ਦੇ ਅੰਦਰ ਲਾਈਫ ਦਾ ਜੋ ਸੋਰਸ ਹੈ, ਅਲਾਈਵਨੈਸ ਦਾ ਜੋ ਸੋਰਸ ਹੈ, ਅਕਾਲ ਪੁਰਖ ਵਾਹਿਗੁਰੂ ਜੋ ਹੈ, ਕਹਿੰਦੇ ਉਹ ਜਿਸ ਦੇ ਮਨ ਦੇ ਵਿੱਚ ਵਸਿਆ ਹੈ ਸਿਰਫ ਉਹ ਜ਼ਿੰਦਾ ਹੈ, ਬਾਕੀ ਹੋਰ ਕੋਈ ਵੀ ਜਿੰਦਾ ਨਹੀਂ ਹੈ। ਇੱਕ ਭਰਮ ਚ ਹੈ ਕਿ ਅਸੀਂ ਜਿੰਦੇ ਹਾਂ, ਕੀ ਅਸੀਂ ਸਾਰੇ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਅਸੀਂ ਜਿੰਦੇ ਨਹੀਂ ਹਾਂ? ਕੀ ਅਸੀਂ ਸਾਰੇ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਅਸੀਂ ਬਿਮਾਰ ਹਾਂ? ਕੀ ਅਸੀਂ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਸਾਨੂੰ ਜੀਣਾ ਨਹੀਂ ਆਉਂਦਾ? ਕੀ ਅਸੀਂ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਅਸੀਂ ਪਰਿਵਾਰਕ ਜ਼ਿੰਦਗੀਆਂ ਦੇ ਵਿੱਚ ਸੰਤਾਨਾਂ ਅਜਿਹੀਆਂ ਪੈਦਾ ਨਹੀਂ ਕਰ ਸਕੇ ਜੋ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਹੋਣ? ਕੀ ਅਸੀਂ ਅਜਿਹਾ ਸੋਚ ਸਕਦੇ ਹਾਂ ਕਿ ਸਾਡੇ ਮੈਰਿਜ ਜੋ ਰਿਲੇਸ਼ਨਸ ਹਨ, ਮੈਰਿਜ ਦੇ ਜੋ ਰਿਲੇਸ਼ਨਸ ਜੋ ਹਨ ਉਹ ਆਤਮਕ ਹਨ, ਸਪਿਰਚੁਅਲ ਹਨ, ਉਹ ਇੱਕ ਦੂਸਰੇ ਦੀ ਰੂਹਾਨੀ ਯਾਤਰਾ ਪੂਰੀ ਕਰਨ ਦੇ ਵਾਸਤੇ ਇੱਕ ਸਪੋਰਟਿਵ ਹਨ? ਕੀ ਇਹੀ ਰਿਐਲਿਟੀ ਹੈ? ਇਹਨਾਂ ਦਾ ਸਭਨਾਂ ਦਾ ਜਵਾਬ ਆਪ ਜੀ ਨੇ ਆਪਣੇ ਆਪਣੇ ਅੰਦਰੋਂ ਲੱਭ ਲੈਣਾ। ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ। ਗੁਰੂ ਬਾਬਾ ਜੀ ਨੇ ਆਖਿਆ ਹੈ ਮੇਰੀ ਤੇ ਜੀਵਨ ਦੀ ਯਾਤਰਾ ਸਫਲ ਹੋ ਗਈ ਹੈ, ਤੁਹਾਡੇ ਜੀਵਨ ਦੀ ਯਾਤਰਾ ਦਾ ਕੀ ਬਣੇਗਾ? ਤੁਸੀਂ ਕਿੱਥੇ ਪਹੁੰਚੇ ਹੋ? ਤੇ ਜੇ ਪੁੱਛੀਏ ਮਹਾਰਾਜ ਤੁਸੀਂ ਹੀ ਦੱਸ ਦਿਓ ਅਸੀਂ ਕਿੱਥੇ ਪਹੁੰਚੇ ਹਾਂ, ਉਹ ਕਹਿੰਦੇ ਤੁਸੀਂ ਇੱਥੇ ਪਹੁੰਚੇ ਹੋ ਕਿ ਤੁਹਾਨੂੰ ਹਾਲੇ ਇਹ ਵੀ ਨਹੀਂ ਪਤਾ ਜੀਦਾ ਕਿਸ ਤਰ੍ਹਾਂ ਹੈ, ਤੁਹਾਨੂੰ ਹਾਲੇ ਜੀਣਾ ਹੀ ਨਹੀਂ ਆਇਆ, ਜੀਣ ਦਾ ਮਕਸਦ ਹੀ ਨਹੀਂ ਪਤਾ, ਜੀਵਨ ਕਾਹਦੇ ਲਈ ਹੈ ਇਹ ਵੀ ਨਹੀਂ ਪਤਾ। ਤੋ ਕੀਰਤਨ ਸਤਸੰਗ ਸੁਣਨ ਦਾ ਭਾਵ ਕੋਈ ਇਹ ਮਿਊਜ਼ੀਕਲ ਪਰਫਾਰਮੈਂਸਿਸ ਨਹੀਂ ਹੁੰਦੀ, ਕੋਈ ਐਂਟਰਟੇਨਿੰਗ ਦੇ ਵਾਸਤੇ ਨਹੀਂ ਹੁੰਦੀ। ਹਾਂ, ਅੰਦਰ ਕੋਈ ਐਸੀ ਬਾਣੀ ਦੇ ਨਾਲ ਜਾਗ ਲਿਆਉਣੀ ਹੈ, ਅਵੇਅਰਨੈਸ ਲਿਆਉਣੀ ਹੈ, ਅਵੇਕਨਿੰਗ ਪੈਦਾ ਕਰਨੀ ਹੈ ਤਾਂ ਕਿ ਅਸੀਂ ਇਹਨਾਂ ਸਾਰੇ ਪੁਆਇੰਟਸ ਦੇ ਪ੍ਰਤੀ ਸੋਚਣਾ ਸ਼ੁਰੂ ਕਰੀਏ, ਇਹਨਾਂ ਉੱਤੇ ਰਿਫਲੈਕਟ ਕਰੀਏ, ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਗੁਰੂ ਬਾਬਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਿੱਖ ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਇਹਨਾਂ ਇਸ਼ੂਜ਼ ਦੇ ਉੱਤੇ ਆਪਣੀ ਵਿਚਾਰ ਦਿੰਦੇ ਹਨ। ਸਾਡੀ ਯਾਤਰਾ ਸਫਲ ਕਿਉਂ ਨਹੀਂ ਹੁੰਦੀ, ਸਾਨੂੰ ਜੀਣਾ ਕਿਉਂ ਨਹੀਂ ਆਉਂਦਾ, ਉਹਦੇ ਵਿੱਚ ਕੀ ਮਿਸਿੰਗ ਹੈ, ਕੀ ਸਾਡੀ ਅਵੇਅਰਨੈਸ ਚੋਂ ਬਾਹਰ ਹੈ, ਉਸ ਦੀ ਵਿਚਾਰ ਕੱਲ੍ਹ ਕੀਤੀ ਜਾਏਗੀ। ਇਹ ਲੜੀ ਇਸੇ ਤਰ੍ਹਾਂ ਚੱਲਦੀ ਰਹੇਗੀ। ਦੂਰ ਚੁੱਕਤੀ ਖੇਮਾ ਜੀਵਨ ਕੀ ਵਿਧ ਨਾ ਹੈ, ਇਸ ਪੰਕਤੀ ਨੂੰ ਯਾਦ ਰੱਖਿਓ, ਰਾਤ ਨੂੰ ਸੌਣ ਵੇਲੇ ਵੀ ਇਸ ਤੇ ਰਿਫਲੈਕਟ ਕਰਿਓ, ਘਰ ਜਾ ਕੇ ਆਪਸ ਵਿੱਚ ਇੱਕ ਦੂਸਰੇ ਦੇ ਨਾਲ ਇਸ ਸਾਰੇ ਥਾਟ ਪ੍ਰੋਸੈਸ ਨੂੰ ਫਿਰ ਦੁਆਰਾ ਸ਼ੇਅਰ ਕਰਿਓ ਤੇ ਹੋਰ ਵੀ ਕਿਸੇ ਦੇ ਨਾਲ ਸ਼ੇਅਰ ਕਰਿਓ, ਕਿਉਂਕਿ ਦਿਸ ਦਾ ਬੈਸਟ ਵੇ ਟੂ ਲਰਨ ਦੈਟ ਵੰਸ ਯੂ ਲਿਸਨ ਸਮਥਿੰਗ ਦੈਨ ਗੋ ਐਂਡ ਸ਼ੇਅਰ ਵਿਦ ਸਮਬਡ। ਐਸਾ ਨਾ ਹੋਵੇ ਕਿ ਲੰਗਰ ਦੇ ਵਿੱਚ ਬੈਠ ਕੇ ਸਾਡੀ ਗੱਲਬਾਤ ਹੀ ਤਬਦੀਲ ਹੋ ਜਾਏ, ਦੈਨ ਵੀ ਫੋਰਗੈਟ ਐਵਰੀਥਿੰਗ। ਉਸ ਦਾ ਅਰਥ ਇਹ ਹੋਇਆ ਕਿ ਅਸੀਂ ਸੁਣਾਉਣ ਵਾਲਿਆਂ ਦਾ ਵੀ ਟਾਈਮ ਵੇਸਟ ਕੀਤਾ ਔਰ ਆਪਣਾ ਵੀ ਟਾਈਮ ਵੇਸਟ ਕੀਤਾ। ਸਾਨੂੰ ਸ਼ਾਂਤੀ ਦੇ ਨਾਲ, ਕੁਆਇਟਨੈਸ ਦੇ ਨਾਲ, ਚੁੱਪ ਚਾਪ ਹੋ ਕੇ, ਅੰਤਰ ਧਿਆਨ ਹੋ ਕੇ ਲੰਗਰ ਛੱਕ ਕੇ ਚਲੇ ਜਾਣਾ ਚਾਹੀਦਾ ਹੈ। ਜਾਂ ਗੱਲਬਾਤ ਹੋਵੇ ਤਾਂ ਉਸੇ ਹੀ ਟੋਪਿਕ ਤੇ ਹੋਵੇ ਜਿਸ ਨੂੰ ਅਸੀਂ ਹੁਣੇ ਸੁਣ ਕੇ ਹਟੇ ਹਾਂ, ਤਾਂ ਕਿ ਉਹ ਸਾਡੀ ਯਾਦ ਦੇ ਵਿੱਚ ਰਹੇ। ਸਰ ਤੂਲ ਚੁੱਕ ਦੀ ਖੇਮਾ ਜੀਵਨ ਕੀ ਵਿਧਨਾ ਹੈ। ਵਾਹਿਗੁਰੂ ਜੀ ਕਾ